ਜਲੇਸ ਕੋਟ ਇੰਦ੍ਰ ਬ੍ਰਹਮਾ ਕੀਤੇ ਰਵਸਸ ਕਰੋਰ ਜਲੇਸ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗ ਬਾ

ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ।

ਗੁਰੂ ਪਿਆਰੀ ਸਾਧ ਜੀ, ਆਪ ਵਡਭਾਗੇ ਹੋ। ਸਤਿਗੁਰਾਂ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਦਰ ਰਹਿਰ ਸਾਹਿਬ ਜੀ ਦੇ ਜਾਪ ਸੰਗਤਾਂ ਨੇ ਸਰਵਣ ਕੀਤੇ ਹਨ। ਬੱਚੀ ਜਸਲੀਨ ਕੌਰ ਜਿਨ੍ਹਾਂ ਨੇ ਸੋਦਾ ਰਹਿਰ ਸਾਹਿਬ ਜੀ ਦੇ ਜਾਪ ਸੰਗਤਾਂ ਨੂੰ ਸਰਵਣ ਕਰਵਾਏ ਹਨ। ਆਓ ਹੁਣ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ। ਸ਼ਬਦ ਕੀਰਤਨ ਸਰਵਣ ਕਰਾ ਰਹੇ ਹਨ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ। ਸੰਗਤਾਂ ਨੂੰ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆ ਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸਿੱਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਝਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚੇਤਾਵਨ ਕਾ ਸਦਕਾ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਅਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਜਤਾਰ ਜੀਓ।

ਸਜਾਏ ਗਏ। ਸਜੇ ਹੋਏ ਦੁਆਨਾਂ ਦੇ ਵਿੱਚ ਪਾਠ ਸੋਦਾਰ ਰਹਿਰਾ ਸਾਹਿਬ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਹੋਏ ਹਨ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ। ਦਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭਟਾਵਾਂ ਸਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਆਪ ਆਪਣੇ ਘਰੋਂ ਗੁਰਸਿੱਖੀ ਸਿਦਕ ਪ੍ਰੋ

ਬਿਰਥੀ ਜਾਸੀ। ਅਨੰਤ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮੁਹੱਲਾ ਪੰਜਵਾਂ, ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸ਼ਰਨਾਈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੈ, ਕਰ ਕਲੇਸ ਤਨ ਮਾਹਿ ਮਿਟਾਵੈ। ਸਿਮਰਉ ਜਸ ਸੰਭਰੀ ਕੈ, ਨਾਮ ਜਪਤ ਔਗਣ ਧਨਿਕੈ। ਵੇਦ ਪ੍ਰਾਨ ਸਿਮਰ ਸੁਦਾਖਿਰ, ਕਿਨੇ ਰਾਮ ਨਾਮ ਇਕਾਖਿਰ। ਕਿਨਕੈ ਇਕ ਜਹ ਜੀ ਵਸਾਵੈ, ਤਾਂ ਕਿ ਮਹਿਮਾ ਗਨਿ ਨਾਵੈ। ਕੰਖੀ ਏਕ ਦਰਸ ਤੋਹਾਰੂ, ਨਾਨਕ ਸੰਗੁਹਿ ਉਦਾਰੂ। ਸੁਖੁਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਵਿਸਰਾਮ ਰਹਾਉ। ਪ੍ਰਭ ਕੇ ਸਿਮਰਨ ਗਰਭ ਮਾਂ ਬਸੈ, ਪ੍ਰਭ ਕਸਮ ਦੁਖ ਜਮਨਸੈ, ਪ੍ਰਭ ਕਸਮ ਕਾਲ ਪਰ ਹਰੈ, ਪ੍ਰਭ ਕਸਮ ਦੁਸਮਨ ਟਰੈ, ਪ੍ਰਭ ਸਿਮਰਤ ਕਹਿ ਬਿਗਨ ਲਾਗੈ, ਪ੍ਰਭ ਕੇ ਸਿਮਰਨ ਆਨੰਦ ਨ ਜਾਗੈ। ਪ੍ਰਭ ਕੇ ਸਿਮਰਨ ਭਾਵਨਾ ਵਿਆਪੈ, ਪ੍ਰਭ ਕਸਮ ਦੁਖ ਨਾ ਸੰਤਾਪੈ, ਪ੍ਰਭ ਕਸਮ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨਵ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਬਿਨਸਾ ਦੂਜਾ, ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਦਰਗਹ ਮਾਨੀ, ਪ੍ਰਭ ਕੇ ਸਿਮਰਨ ਹੋਏ ਸੋ ਭਰਾਇ, ਪ੍ਰਭ ਕੇ ਸਿਮਰਨ ਸੁਫਲ ਫਲਾਇ, ਸੇ ਸਿਮਰਹਿ ਜਨਾਬ ਸਿਮਰਾਇ। ਨਾਨਕ ਤਾ ਕੈ ਲਾਗੋ ਪਾਈ, ਪ੍ਰਭ ਕੇ ਸਿਮਰਨ ਸਭ ਤੇ ਊਚਾ, ਪ੍ਰਭ ਕੇ ਸਿਮਰਨ ਉਦਰੇ ਮੂਚਾ, ਪ੍ਰਭ ਕੇ ਸਿਮਰਨ ਤ੍ਰਿਸਨਾ ਬੋਝੈ, ਪ੍ਰਭ ਕੇ ਸਿਮਰਨ ਸਭ ਕੇ ਸੋਜੈ। ਪ੍ਰਭ ਕੇ ਸਿਮਰਨ ਨਾਹ ਜਮਤਰਾਸਾਓ, ਪ੍ਰਭ ਕੇ ਸਿਮਰਨ ਪੂਰਨਾਸਾਓ, ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ। ਪ੍ਰਭ ਜੀ ਵਸਹਿ ਸਾਧ ਕ੍ਰਿਸ਼ਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੇ ਸਿਮਰਹਿ ਸੀ ਧਨਵੰਤੀ, ਪ੍ਰਭ ਕੇ ਸਿਮਰਹਿ ਸੀ ਪਤਵੰਤੀ, ਪ੍ਰਭ ਕੇ ਸਿਮਰਹਿ ਸੀ ਜਤਨਵਾਨ, ਪ੍ਰਭ ਕੇ ਸਿਮਰਹਿ ਸੀ ਜਨ ਪ੍ਰਵਾਨ, ਪ੍ਰਭ ਕੇ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕੇ ਸਿਮਰਹਿ ਸੀ ਬੀਮਾਤਾ ਜੀ, ਪ੍ਰਭ ਕੇ ਸਿਮਰਹਿ ਸੀ ਸਰਵ ਕਿਰਾ ਜੀ। ਪ੍ਰਭ ਕੋ ਸਿਮਰਹਿ ਸੀ ਸੁਖਵਾਸੀ, ਪ੍ਰਭ ਕੋ ਸਿਮਰਹਿ ਸਦਾ ਬਨਾਸੀ। ਸਿਮਰਨ ਤੀ ਲਾਗੇ ਜਨਾਬ ਦਇਆਲਾ, ਨਾਨਕ ਜਨਕ ਮੰਗਰ ਵਾਲਾ। ਪ੍ਰਭ ਕੋ ਸਿਮਰਹਿ ਸੀ ਪਰਪਕਾਰੀ, ਪ੍ਰਭ ਕੋ ਸਿਮਰਹਿ ਤਿਨ ਸਦਬਰਹਾਰੀ। ਪ੍ਰਭ ਕੋ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੋ ਸਿਮਰਹਿ ਤਿਨ ਸੁਖ ਵਿਹਾਵੈ। ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾਉ, ਪ੍ਰਭ ਕੋ ਸਿਮਰਹਿ ਤਿਨ ਰਮਰ ਰੀਤਾਉ। ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰਹਿ ਬਸ ਹਰ ਨੇਰੇ। ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਣਾ ਚੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨੇਹ ਚਰਾਸਨੂ, ਪ੍ਰਭ ਕੇ ਸਿਮਰਨ ਕਮਰ ਵਿਗਾਸਨੂ। ਪ੍ਰਭ ਕੇ ਸਿਮਰਨ ਅਨਹਦ ਜਨ ਕੈਰ, ਸੁਪ੍ਰਭ ਸਿਮਰਨ ਕਾਂਤਰਾ ਪੈਰ। ਸਿਮਰਹਿ ਸੀ ਜਨ ਜਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਣੀ ਪਇਆ। ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਅਗਵੇਦ ਉਪਾਇ। ਹਰ ਸਿਮਰਨ ਪਏ ਸਿਧ ਜਤੀ ਦਾਤੀ, ਹਰ ਸਿਮਰਨ ਨੀਚ ਚਾਹੁ ਕੁੰਟ ਜਾਤੀ। ਹਰ ਸਿਮਰਨ ਧਾਰੀ ਸਭ ਧਰਣਾ, ਸਿਮਰ ਸਿਮਰ ਹਰ ਕਾਰਨ ਕਰਣਾ। ਹਰ ਸਿਮਰਨ ਕੀਓ ਸਗਲ ਆਕਾਰ, ਹਰ ਸਿਮਰਨ ਹੈ ਨਿਰੰਕਾਰ। ਕਰ ਕਿਰਪਾ ਜਸਬ ਜਹਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਘਟ ਘਟ ਨਾਥ ਅਨਾਥ। ਸਰਣ ਤੁਮਾਰੀ ਆਇਓ ਨਾਨਕ ਪ੍ਰਭ ਸਾਧ, ਅਸ਼ਟਪਦੀ ਜਹ ਮਾਤ ਪਿਤਾ ਸੁਤਮੀਤ ਨਾ ਪਾਇਓ। ਮਨ ਊ ਹੈ ਨਾਮ ਤੇਰਾ ਸੰਗ ਸਹਾਇ, ਜਹ ਮਹਾਂ ਪਾਇਆ ਦੂਤ ਜਮਦਰ। ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਲ ਹੋਇਆ ਤੁਪੈਰੀ। ਹਰ ਕੋ ਨਾਮ ਖਨ ਵਾਹੇ ਉਤਾਰੀ, ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ। ਹਰ ਕੋ ਨਾਮ ਕੂਟ ਪਾਪ ਪਰ ਹਰੈ, ਗੁਰਮੁਖ ਨਾਮ ਜਪ ਮਨ ਮੇਰੇ। ਨਾਨਕ ਉਪਾਇ ਵਹਿ ਸੂਖ ਹਨੇਰੇ, ਸਗ ਸ੍ਰੇਸ਼ਟ ਕੋ ਰਾਜਾ ਦੁਖੀਆ। ਹਰ ਕਾ ਨਾਮ ਜਪ ਤੋਏ ਸੁਖੀਆ, ਲਾਹ ਗੁਰੂ ਬੰਧ ਹਨੋ ਪਰਾ। ਹਰ ਕਾ ਨਾਮ ਜਪ ਨੇਹ ਤਰਾ, ਅਨਕ ਮਾਇਆ ਰੰਗ ਤੀਖ ਨਾ ਬੂਹ ਜਾਵੈ। ਹਰ ਕਾ ਨਾਮ ਜਪ ਆਗਾਵੈ, ਜਿਹ ਮਾਰਗ ਜਾਤ ਅਕੇਲਾ। ਤਹਾ ਹਰ ਨਾਮ ਸੰਗ ਹੋ ਸੋਹਿਰਾ, ਸਨਾਮਾ ਸਦਾ ਧਿਆਈਐ। ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟ ਨਹੀਂ ਕੂਟ ਲਖ ਵੈ। ਨਾਮ ਜਪਤ

ਸਰਤ ਨਾਮ ਸੰਤ ਜਨ ਕਮਨ ਵਿਸਰਾਮ ਹਰਿ ਕਾ ਨਾਮ ਦਾਸ ਗਿਓਟ ਹਰਿ ਕੇ ਨਾਮ ਉਧਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕਿਉਂ ਦਾਨ ਮਾਨ ਤਨ ਰੰਗ ਰਤੀ ਰੰਗੀ ਕੈ ਨਾਨਕ ਜਨ ਕਾ ਬਿਰਤ ਬਿਕਾ ਹਰਿ ਕਾ ਨਾਮ ਜਨ ਕਾ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਤ੍ਰਿਪਤ ਭੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਨਾਮ ਜਉਤ ਕਾ ਪਰੈ ਨਾ ਭੰਗ ਹਰਿ ਕਾ ਨਾਮ ਜਨ ਕਿਉਂ ਵਡਿਆਈ ਹਰਿ ਕਾ ਨਾਮ ਜਨ ਸੋਭਾ ਪਾਈ ਹਰਿ ਕਾ ਨਾਮ ਜਨ ਕਾ ਭੋਗ ਜੋਗ ਹਰਿ ਨਾਮ ਜਉਤ ਕਾ ਸ਼ਨਾਹ ਵਿਯੋਗ ਜਨ ਰਾਤਾ ਹਰਿ ਨਾਮ ਕੀ ਸੇਵਾ ਨਾਨਕ ਪੂਜੈ ਹਰਿ ਹਰਿ ਦੇਵਾ ਹਰਿ ਹਰਿ ਜਨ ਕਾ ਮਾਲਕ ਜੀਨਾ ਹਰਿ ਧਨ ਜਨ ਕੋ ਆਪ ਪ੍ਰਭ ਦੀਨਾ ਹਰਿ ਹਰਿ ਜਨ ਕੈ ਊਟ ਸਤਾਣੀ ਹਰਿ ਪ੍ਰਤਾਪ ਜਨ ਅਵਰਨਾ ਜਾਣੀ ਓਤ ਪੋਤ ਜਨ ਹਰਿ ਰਸ ਰਾਤੀ ਸੁਨ ਸੰਵਾਧ ਨਾਮ ਰਸ ਮਾਤੀ ਆਠ ਪਹਿਰ ਜਨ ਹਰਿ ਹਰਿ ਜਪੈ ਹਰਿ ਕਾ ਭਗਤ ਪ੍ਰਗਟ ਨਹੀਂ ਛਪੈ ਹਰਿ ਕੀ ਭਗਤ ਮੁਕਤ ਬਹੁ ਕਰੀ ਨਾਨਕ ਜਨ ਸੰਕੇਤ ਤਰੇ ਪਾਰ ਜਾ ਤੇਹੂ ਹਰਿ ਕੋ ਨਾਮ ਕਾਮ ਦੀਨ ਹਰਿ ਹਰਿ ਗੁਣ ਗਾਮ ਸਭ ਦੀ ਉਤਮ ਹਰਿ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਦਰਦ ਵਾਸਾ ਸੁਨ ਪ੍ਰਤਾਪ ਦੁਸਨ ਆਸਾ ਸੰਤ ਕਾ ਸੰਗ ਵੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੂਲ ਕਾ ਸ਼ਵਰਣ ਹੋਏ ਨਾਨਕ ਗੁਰੂ ਨਾਮ ਪਾਵੈ ਨਨ ਕੋਈ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਪਿਖੇ ਸਰਬ ਟਡੋਲ ਪੂਜ ਸਨਾਹੀ ਹਰਿ ਹਰਿ ਨਾਨਕ ਨਾਮ ਅਮੋਲ ਅਸ਼ਟਪਦੀ ਜਪ ਤਾਪ ਗਿਆਨ ਸਭ ਧਿਆਨ ਖੱਟ ਸਾਸਤ੍ਰ ਸਿਮਰਤ ਬਖਿਆ ਯੋਗ ਅਭਿਆਸ ਕਰਮ ਭ੍ਰਮ ਕਿਰਿਆ ਸਭ ਤਿਆਗ ਮਨ ਮਦੇ ਫਿਰਿਆ ਅਨੁ ਪ੍ਰਕਾਰ ਕੀ ਬਹੁ ਜਤਨਾ ਪੁਨ ਦਨ ਹੂਮੇ ਬਹੁ ਰਤਨਾ ਸਰੀਰ ਕਟਾਈ ਹੂੰ ਮੈਂ ਕਰ ਰਾਤੀ ਵਰਤ ਨਿਯਮ ਕਰੈ ਵਹ ਭੈਦੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇਕਬਾਰ ਨਾਉ ਖੰਡ ਪ੍ਰਥਮੀ ਫਿਰੈ ਚਿਰ ਜੀਵੈ ਮਹਾਂਦਾਸ ਸਰਥੀ ਵੈਗੁਣ ਵਾਹਿ ਹੂਮਦ ਪ੍ਰਾਨ ਕਨਕਾ ਸਭ ਹੈ ਵਰਪੂ ਦਾਨ ਨਿਆਵਲੀ ਕਰਮ ਕਰੈ ਭਵਾਸਨ ਜੈਨ ਵਾਰੁ ਸੰਜਮ ਅਤਿ ਸਾਧਨ ਨਿਮਖ ਨਿਮਕਾਰ ਸਰੀਰ ਕਟਾਵੈ ਤਾਉ ਪੀ ਹੋਮੈ ਮੈਲ ਨਾ ਜਾਵੈ ਹਰਿ ਕੇ ਨਾਮ ਸੰਸਾਰ ਕਛੁ ਨਾਹਿ ਨਾਨਕ ਗੁਰਮੁਖ ਨਾਮ ਜਪਤ ਗਤਿ ਪਾਹੀ ਮਾਨ ਕਾਮਨਾ ਤਿਕਰ ਦੇਹ ਛੁਟਾਇ ਗਰਭ ਮਨ ਮਨ ਦੇ ਹੋਟਾਇ ਸੂਰਜ ਕਰੈ ਦਿਨ ਸਰ ਰਾਤ ਉਮਰ ਕਿ ਮੈਲ ਨ ਤੰਦੇ ਜਾਤ ਇਸ ਦੇਹੀ ਕਾਉ ਬਹੁ ਸਾਧਨ ਕਰੈ ਮੰਤੀ ਕਬਹੁ ਨ ਵਿਖਿਆ ਟਰੈ ਜਲ ਤੂਐ ਬਹੁ ਦੇਹ ਅਨੀਤ ਸੁਧ ਕਹਾ ਹੋਇ ਕਾਚੀ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਣ ਜਮਕਾ ਭਾਉ ਵਿਆਪ ਅਨਕ ਜਤਨ ਕਾਰ ਤ੍ਰਿਸਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੋਜਾਇ ਗੋਟ ਉਪਾਇ ਉਦਗ ਨਹੀਂ ਸਿਜਾਇ ਛੂਟ ਨਾਹੀ ਊਬ ਪਿਆਲ ਮੋਹਿ ਬਿਆਪ ਮਾਇਆ ਜਾਲ ਵਰ ਕਰ ਤੂ ਸਕਦੀ ਜਮ ਡਾਨ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰਿ ਕਾ ਨਾਮ ਜਪਤ ਦੁਖ ਜਾਈ ਨਾਨਕ ਬੋਲੈ ਸਹਿਜ ਸੁਭਾਈ ਚਾਰ ਪਦਾਰਥ ਜੀ ਕੋ ਮੰਗੈ ਸਹਿ ਜਨਮ ਕੀ ਸਿਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੈ ਹਰਿ ਹਰਿ ਨਾਮ ਦਾ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗਿ ਹਉਮੈ ਈਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਕ ਸਰਨੀ ਪਰੈ ਜਿਸ ਜਨ ਕਾ ਪ੍ਰਭ ਦਸ ਪਿਆਸਾ ਨਾਨਕ ਤਾਂ ਬੈਲ ਬੈਲ ਜਾ ਸਾਧ ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾਧ ਸੰਗ ਜਾ ਕੋ ਮਿਟੇ ਅਭਿਮਾਨ ਆਪਸ ਕਹੋ ਜੋ ਜਾਣਾ ਨੀਚਾ ਸੋ ਗਣੀਆਂ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਗਿਰੀਨਾ ਹਰਿ ਹਰਿ ਨਾਮ ਦਿਨ ਘਾਟ ਘਾਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੀਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਸ਼ਟੇ ਤਾ ਨਾਨਕ ਪਾਪ ਕੌਣ ਨਹੀਂ ਲਿਪਾ ਨਿਰ ਧਨ ਕਹੁ ਧਨ ਤੇਰੋ ਨਾਉ ਨ ਥਾਵੇ ਕਉ ਨਾਉ ਤੇਰਾ ਉਥਾਉ ਨਿਮਾਨੀ ਕਉ ਪ੍ਰਭ ਤੇਰੋ ਮਾਉ ਸਗਲ ਘਟਾ ਕਉ ਦੇ ਵਾਹੁ ਦਾਨ ਕਰਨ ਕਰਾਵਨ ਹਰਿ ਸੁਆਮੀ ਸਗਲ ਘਟਾ ਕੇ ਅੰਦਰ ਜਾਵੀ ਆਪਣੀ ਗਾਤਮਿਤ ਜਾਨੋ ਆਪ ਆਪਣ ਸੰਗ ਆਪ ਰਾਤੀ ਤੁਮਰੀ ਉਸਤਾਦ ਤੁਮ ਤੇ ਹੋਏ ਨਾਨਕ ਅਵਰਨਾ ਜਾਨ ਸਿਖੋਏ ਸਰਵ ਧਰਮ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਕਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸੁ ਰਸਨ ਬਖਾਨੀ ਸਗਲ ਥਾਨ ਦੀ ਹੋ ਉਦਮ ਥਾ ਨਾਨਕ ਜੀ ਘਾਟ ਵਸਾ ਹਰਿ ਨਾਮ ਸਲੋਕ ਨਿਰਗੁਣੀ ਹਰ ਏਆਨਿਆ ਸੁਪ੍ਰਭ ਸਦਾ ਸੰਭਾਲ ਜਿਨ ਕੀਆ ਸੇ ਚੀਤ ਰਾਖ ਨਾਨਕ ਨਿਵਹੀਨ ਨਾਰ ਅਸ਼ਟਪਦੀ ਔਰ ਮਈਆ ਕੇ ਗੁਣ ਚੀਤ ਪ੍ਰਾਣੀ ਕਵਨ ਮੂਰਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੀਗਾਰਿਆ ਕਰ ਵਗਨ ਮਹਜਨ ਉਭਾਰਿਆ ਬਾਰ ਬੇਵਸਥ ਹੈ ਤੋ ਜਹ ਪਿਆਰਾ ਦੂਤ ਪਰ ਜੁਬਨ ਭੋਜਨ ਸੁਖ ਸੂਧ ਬਿਰਧ ਭਇਆ ਉਪਰ ਸਾਖ ਸੈਨ ਮੁਖਾ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ਨਾ ਬੁਝੈ ਬਖਸ਼ ਲਿਓ ਤਾਵ ਨਾਨਕ ਸਿੰਘ ਜੈ ਜੀ ਪ੍ਰਸਾਦ ਤਾਰੂ ਉਪਰ ਸੁਖ ਵਸਹਿ ਸੁਤ ਪ੍ਰਾਤ ਮੀਤ ਬਨਤਾ ਸੰਘ ਹਸਹਿ ਜੀ ਪ੍ਰਸਾਦ ਪੀ ਵਹਿ ਸੀਤਲ ਜਲ ਸੁਖਦਾਇ ਪਵਨ ਪਾਵ

ਸਾਹਿਬ ਸਾਰਾ ਮੁਗਧਿਆ ਜਾਨ। ਸਦਾ ਸਦਾ ਇਹੋ ਭੁੱਲਨ ਹਾਰ ਨਾਨਕ ਰਾਖਨ ਹਾਰ ਅਵਾਰ ਰਤਨ ਤਿਆਗ ਕੌੜੀ ਸੰਗ ਰਚਾਇ ਸਾਚ ਛੋੜ ਝੂਠ ਸੰਗ ਮਚਾਇ ਜੋ ਛੱਡਣਾ ਸੋ ਅਸਥਿਰ ਕਰ ਮਾਨਾ ਜੋ ਹੋਵਨ ਸੋ ਦੂਰ ਪੁਰਾਣਾ ਛੋੜ ਜਾਇ ਤਸਕਾ ਸ਼ਰਾਮ ਕਰੈ ਸੰਗ ਸਹਾਇ ਤਹ ਪਰ ਹਰੈ ਚੰਦਨ ਲੇ ਪਿਓ ਤਾਰੈ ਤੋਈ ਕਰ ਤਹ ਪ੍ਰੀਤ ਭਸਮ ਸੰਗ ਹੋਇ ਅੰਧਕੂਪ ਮਹਿ ਪਤਤ ਬਿਕਰਾਲ ਨਾਨਕ ਕਾੜ ਲਿਹੁ ਪ੍ਰਭ ਦਇਆਲ ਕਰ ਦੂਤ ਪਸੁ ਕੁਮਾਰ ਸਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਸ਼ਬਦ ਨਾਹਿ ਕਾਸ਼ ਕਰਾਇ ਛੁਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਗਨ ਬਾਹਰ ਤਮ ਸੁਵੈ ਗਲ ਪਾਥਰ ਕੈਸੇ ਤਰਿਆ ਥਾ ਜਾ ਕੇ ਅੰਤਰ ਬਸੈ ਪ੍ਰਭਿਆਪ ਨਾਨਕ ਤੀਜ ਜਨ ਸਹਿਜ ਸੁਮਾਇ ਤੋ ਸੁਨੰਦ ਕੈਸੇ ਮਾਰੂ ਪਾਵੈ ਕਰ ਗਹਿ ਲਿਹੋ ਊੜ ਨਿਭਾਵੈ ਕਹ ਬੁਝਾਰ ਦੂਜਾ ਡੋਰਾ ਨਸ ਕਹੀਐ ਤਉ ਸਮਝੈ ਪੂਰਾ ਕਹਿ ਬਿਸਨ ਪਾਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਾਰੁ ਭਵਨ ਨਹੀਂ ਹੋ ਤੂ ਹੈ ਉਸ ਗਵਨ ਕਰਤਾਰ ਕਰੁਣਾਵੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਕਰਤਾਰ ਕਰੁਣਾਵੈ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਇ ਸੋ ਆਵੈ ਨ ਚੀਤ ਜੋ ਵੈਰਾਈ ਤਾ ਸਿਉ ਪ੍ਰੀਤ ਬਰੁਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੀਲ ਮਾਇਆ ਰੰਗ ਰਸੈ ਦ੍ਰਿੜ ਕਰ ਮਨ ਮਨਹ ਪ੍ਰਤੀਤ ਕਾਲ ਨ ਆਵੈ ਮੂੜੀ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਿ ਲੋਭ ਧਰੋਹ ਇਹੁ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੁ ਆਪਨ ਕਰ ਕਰਮ ਤੂੰ ਠਾਕੁਰ ਤੂੰ ਵਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਵੈਰ ਤੇਰੇ ਤੁਮਰੀ ਕਿਰਪਾ ਮਹਿਸੂਸ ਕਨੇਰੇ ਕੋਈ ਨਾ ਜਾਣਾ ਤੁਮਰਾ ਤੂਚੇ ਤੂ ਉੱਚਾ ਭਗਵੰਤ ਸਗਲ ਸਮਾਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੋ ਆ ਗਿਆ ਕਾਰੀ ਤੁਮਰੀ ਕਾਤਮੇ ਤੁਮ ਹੀ ਜਾਣੇ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਰ ਪ੍ਰਭ ਛੋੜ ਕੈ ਲਾਗ ਹਨ ਸਰਵਾਈ ਨਾਨਕ ਹੁਣਾ ਸੀ ਜਾਈ ਬਿਨ ਨਾਵ ਪਦ ਜਾਇ ਅਸ਼ਟਪਦੀ ਦਸ ਵਸਤੂ ਲਈ ਪਾਛਾ ਪਾਵੇ ਇੱਕ ਵਸਤੂ ਕਾਰਨ ਵੀ ਕੂਟ ਗੁਆਵੈ ਇੱਕ ਪੀਣਾ ਦੀ ਦਸ ਪੀ ਹਿਰ ਲੀ ਤਾ ਮੂੜਾ ਕਹੂ ਕਹਿ ਕਰੀ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਂ ਕੋ ਕੀਜਾ ਸਦ ਨਮਸਕਾਰ ਜਗ ਮਨ ਲਾਗ ਪ੍ਰਭ ਮਿਠਾ ਸਰਬ ਸੁਖ ਤਾਹ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤੈਨੂੰ ਪਾਇਆ ਗਨਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਵਰਤ ਅਨੰਦ ਵਿਲਾਸ ਆਪਣੀਆਂ ਮਾਨ ਕਾਸ਼ ਬਾਹਰ ਸਾਹੂ ਲੀ ਅਗਿਆਨੀ ਮਨ ਰੂਸ ਕਰੀ ਆਪਣੀ ਪ੍ਰਤੀ ਦਾ ਵੀ ਖੋਵੈ ਬਾਹਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸਕੀ ਵਸਤ ਹਾਗਾ ਰੱਖ ਪ੍ਰਭ ਕੀ ਆਗਾ ਮਾਨਾ ਮਾਥਾ ਉਸਦੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨੁਕ ਪੈਦ ਮਾਇਆ ਕੀ ਹੀਤ ਸਰ ਪਰਵਤ ਜੈਨ ਅਨੇਤ ਬਿਰਖੀ ਛਾਇਆ ਸਿਉ ਰੰਗ ਲਾਵੈ ਊਹ ਬਿਨ ਸਾਹ ਮਨ ਪੁਛਤਾਵੈ ਜੋ ਦੀਸੈ ਸੋ ਚਾਲਨ ਹਾਰ ਲਪਟ ਰਹੀ ਉਹ ਤੇ ਹੰਧ ਹੰਧਾਰ।

ਮਿਲਾਈ। ਮਿਥਿਆ ਤਨ ਤਨ ਕੁਟੰਬ ਸੁਭਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੂਵਨ ਧਨ ਮਾਰ, ਮਿਥਿਆ ਕੌਮ ਕ੍ਰੋਧ ਵਿਕਰਾਰ, ਮਿਥਿਆ ਰਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ, ਮਿਥਿਆ ਤ੍ਰੋਹ ਮੋਹ ਅਭਿਮਾਨ, ਮਿਥਿਆ ਅਪਸੁਰ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਗੀ ਸਰਣ, ਨਾਨਕ ਜਾਪ ਜਪ ਜੀਵੇ ਹਰ ਕੇ ਚਰਨ, ਮਿਥਿਆ ਸ੍ਰਵਨ ਪਨਿੰਦਾ ਸੁਨਹਿ, ਮਿਥਿਆ ਹਸਤ ਪਰ ਦਰਬ ਕਉ ਹਿਰ ਹੈ, ਮਿਥਿਆ ਨੇਤਰ ਉਪੇਖਤ ਪਰ ਤ੍ਰਿ ਰੂਪੈਦ, ਮਿਥਿਆ ਰਸਨ ਭੋਜਨ ਸਵੈਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਾਨ ਪਰ ਲੋਭ ਲੁਭਾਵੈ, ਮਿਥਿਆ ਤਾਨ ਨਹਿ ਪਰ ਉਪਕਾਰਾ, ਮਿਥਿਆ ਬਾਸਰੀ ਬੇਕਾਰਾ ਬਿਨ ਬੂਝੇ, ਮਿਥਿਆ ਸਭ ਭਾਈ ਅਸਫਲ ਦੇਹ, ਨਾਨਕ ਹਰ ਹਰ ਨਾਮ ਲਏ, ਵਿਰਥੀ ਸਾਖਤ ਕੀ ਆਰ ਜਾ, ਸਾਜ ਬਿਨਾ ਕਹਿ ਹੋਵਤ ਸੂਚਾ, ਬਿਰਥ ਨਾਮ ਬਿਨਾ ਤਨ ਅੰਧ, ਮੁਖਾਵਤ ਅਗਤ ਦੁਰਗੰਧ ਬਿਨ ਸਿਮਰਨ, ਦਿਨ ਰਹਿਣ ਬ੍ਰਥਾ ਬਿਹਾਈ, ਮੇਕ ਬਿਨਾ ਜੰਗ ਕੀਤੀ ਜਾਏ, ਗੋਬਿੰਦ ਭਜਨ ਬਿਨ ਬ੍ਰਥਿ ਸਭ ਕਾਮ ਜਿਉਂ ਕਿਰਪਨ ਕੀ, ਨਰਾਰਥ ਦਾਮ ਧਨ ਧਨ ਤੀ ਜਨ, ਜਿਹ ਘਾਟ ਵਸਿਉ ਹਰ ਨਾਉ, ਨਾਨਕ ਤਕ ਬਲ ਬਲ ਜਾਉ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹਿ ਪ੍ਰੀਤ ਮੁਖ ਹੂੰ ਗੰਡ ਲਾਵਤ।

तरह संसार जो तुम भैने दिन प्रभ जाता नानक पुन जन चरण पराता करु बेनती पार ब्रह्म सब जाने अपना किया आप मन आप आप आप करत नीरा कसै दूर जनावत कसै बुझावत नीरा उपाव से अनुसकल ते रहत सब काश जाने आत्म की रहत जिस पावे तिस लई लड़ लाई थान थनंतर रहया सुमाई सो सेवक जिस कृपा करी निमुख निम जब नान करी श्लोका क्रोध अर लो मोह विनस जय हमेव नानक प्रभु शरणागति कर प्रसाद गुर दिवसपदी जिह प्रसाद शक्ति हमरत खाहित ठाकुर कौ राख मन वाहि जिह प्रसाद सुगंध तन लावे तुस्को सिमरत परम गद पावे जिह प्रसाद बसै सुख मंदर तिसै तिहाइ सदा मन अंदर जिह प्रसाद गृह सांग सुख बसना आठ पैर सिमरत सरसना जिह प्रसाद रंग रस भोग नानक सदा तिहाइ है त्यावन जोग जिह प्रसाद पाठ पटंबर हंडावे तिसै त्या कदम लुभावे जिह प्रसाद सुख सेज सोई जय मन आठ पहर ताक जह गावी जय जिह प्रसाद तुझ सब को मन मुखता कुज सरसन बखन जिह प्रसाद तिरु रहता धर्म सदा तिहाइ केवल पार ब्रह्म प्रभु जबत दरगह मानु पावे नानक पद सिद्ध कर जावे जिह प्रसाद आरोग कंचन देह लेवलावह दुसरा स्नेहि जिह प्रसाद तेरा बोला रह मन सुख पावे हर हर जह कहत जिह प्रसाद तेरे सगल सिद्धर ठाकी मन सरणि पारु ठाकुर प्रभु ताक जिह प्रसाद तुझ को ना पाहु चै मन सा सब सिमर प्रभु चे जिह प्रसाद पाग दुर्लभ दीह नान ताग भगत करी जिह प्रसाद आ भूखन पहरी जवंत सिमरत क्यों आरस की जाय जिह प्रसाद सब हस्त सवार मन तिह प्रभु कहु कबहु न बसारे जिह प्रसाद बाग मिलख तना राख पुरु प्रभु अपने मना जिन तेरी मन बनत बनाई उठत बैठ सद तिसह तिहाई तिसह तिहाई जो एक रख है हाउ हा नानक तेरी रख है जिह प्रसाद करहि पुन बहदान मन आठ पैर कर तुसका ध्यान जिह प्रसाद तू आचार व्याव हर तिह प्रभु को सास सास चतारी जिह प्रसाद तेरा सुंदर रूप सो प्रभु सिमर सदा अनूप जिह प्रसाद तेरी निकी जात सो प्रभु सिमर सदा धनराज जिह प्रसाद तेरी उपात रह गुरु प्रसाद नानक जस कह जिह प्रसाद सुनह करण नाद जिह प्रसाद पीख विस्माद जिह प्रसाद बोले हमरत रसना जिह प्रसाद सुख सहज वसना जिह प्रसाद हस्त कर चरह जिह प्रसाद संपूर्ण फला जिह प्रसाद परम गत पावे जिह प्रसाद सुख सहज सुमावे ऐसा प्रभु त्याग अभ्रकात लाग गुरु प्रसाद नानक मान जाग जय प्रसाद तुम प्रगट संसार दिख प्रभु का मूल न मन वसार जय प्रसाद तेरा प्रताप रे मर मूढ़ तू ताक जाव जय प्रसाद तेरे कार्य पूरे दिशा जान मन सदा हजूर जय प्रसाद तू पावे साच और ये मन मेरे तू ता सुरा जय प्रसाद सबकी गा तुझे नानक जाप जप जब सोयाब जपाई जप सुनाऊ आप गावाई सो हर गुण गाऊ प्रभु कृपा दे हुए प्रगास प्रभु दया दे कमल विगास प्रभु सो प्रसान बासा मान सो प्रभु दया दे मा तू तुम हुए सर्वन धान प्रभु तेरी माया आप कशु न किन हूँ लया जेत जेत लाभ तित लगे हर नाथ नानक इनका कशु न हाथ लोक अगम अगाध पार ब्रह्म सोये जो जो कह समता सुनमीता नानक बिनवंता साध जन किया चरज कथा अष्टपति साधक संग मुख उजल होत साध संग मल सगली खोत साधक संग मिटे अभिमान साधु हाँ प्रगट सुज्ञान साधक हम बुझाय प्रभ नीरा साध संग सब होत नबीरा साधु हाँ पाय नाम रतन साधक संग एक उपर जतन साधक महिमा वर्ण कौन प्राणी नानक साधक सोवा ब्रह्म समान साधक संग गोचर मेरा साधु हाँ सदा पुरफुलय साधुक संग आवह बस पंचा सत्संग अमृत रह पंचा सत्संग सब गिरी साधुक संग मनोहर बैन साधुक संग न कथ हुतावै सत्संग सत मन पावे साधुक संग माया दिपिन सत्संग नानक प्रभु सो प्रसन्न साध संग दुष्मन समीत साधुक संग महापुनीत साध संग केस सिंह नहीं बैर साधुक संग न भीगा पैर साधुक संग नाहि को मंदा सत्संग जाने परमानंद साधुक संग नाहि हवताप साधुक संग तज सब आप आप जान साध बढ़ाई नानक साध प्रभु बनाई साधुक संग न कबहु तावे साधुक सदा सब पावे साध संग बसता गोचर रह साधुक संग अजार साधुक संग बसा थान ऊचै साधुक संग वहल पाहु चै साधुक संग दृढ़ सब धर्म साधुक केवल पार ब्रह्म साधुक पाई नाम निधान नानक साधु के कुरबान साधुक संग सब कुरे उधार साध संग साजन वीत पुटाम निहतार
ਸਾਧੂ ਕਹਿ ਸੰਗ ਸੂਤ ਧਨ ਪਰ ਜਿਸ ਧੰਤੀ ਸਭ ਗੁਰ ਸਾਵੈ ਸਾਧ ਸੰਗ ਧਰਮ ਰਾਜ ਕਰੀ ਸਿਵਾ ਸਾਧੁ ਕਿਸੰਗ ਸੋਵੈ ਸੁਰ ਦੀਵੈ ਸਾਧੁ ਕਿਸੰਗ ਪਾਪ ਭੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧੁ ਕਿਸੰਗ ਸਭ ਥਾਨ ਗਮ ਨਾਨਕ ਸਾਧੁ ਕਿਸੰਗ ਸਫਲ ਜਨਾਮ ਸਾਧੁ ਕੈ ਸੰਗ ਨਹਿ ਕਛ ਕਾਇਲ ਦਰਸਨ ਪੀੜਤ ਹੋਤ ਨਿਹਾਲ ਸਾਧੁ ਕੈ ਸੰਗ ਕਲੂਖਤ ਹਰੈ ਸਾਧੁ ਕਿਸੰਗ ਨਰਕ ਪਰ ਹਰੈ ਸਾਧੁ ਕਿਸੰਗ ਈਹਾ ਊਹਾ ਸੁਹੀਰਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧੁ ਕੇ ਸੰਗ ਨਾ ਬਿਰਥਾ ਜਾ ਪਾਰਬਨਮ ਸਾਧੁ ਰਤ ਬਾਸਾ ਨਾਨਕ ਉਦਰੈ ਸਾਧੁ ਸੁਨ ਰਸੈ ਸਾਧੁ ਸੰਗ ਸੁਨ ਹਰਿ ਨਾਮ ਸਾਧੁ ਸੰਗ ਹਰਿ ਕੀਰਤਨ ਗਾਇਉ ਸਾਧੁ ਸੰਗ ਨਾ ਮੰਤ ਬਿਸਰੈ ਸਾਧੁ ਸੰਗ ਸਰਵ ਪਰ ਨਿਹਤਾਰੈ ਸਾਧੁ ਸੰਗ ਲਗਾ ਪ੍ਰਮੀਠਾ ਸਾਧੁ ਕੇ ਸੰਗ ਘਾਟ ਘਾਟ ਡੀਠਾ ਸਾਧ ਸੰਗ ਪੈ ਆਗਿਆ ਕਰੇ ਸਾਧ ਸੰਗਤ ਪੈ ਹਮਾਰੀ ਸਾਧੁ ਸੰਗ ਬੇਟੇ ਸਭ ਰੋਗ ਨਾਨਕ ਸਾਧੁ ਭੇਟੇ ਸੰਯੋਗ ਸਾਧ ਕੀ ਮਹਿਮਾ ਬੇਦਨਾ ਜਾਣਹਿ ਜੇਤਾ ਸੁਨਹਿ ਤੇਤਾ ਬਕਿਆ ਨਾ ਸਾਧੁ ਕੀ ਉਪਮਾ ਤੇ ਹੁਗਣ ਤੇ ਦੂਰ ਸਾਧੁ ਕੀ ਉਪਮਾ ਰਹੀ ਭਾਰ ਪੂਰ ਸਾਧੁ ਸੁਭਾ ਕਾ ਨਾਹੀ ਅੰਤ ਸਾਧੁ ਸੁਭਾ ਸਦਾ ਬੇਅੰਤ ਸਾਧੁ ਸੁਭਾ ਊਚ ਤੇ ਊਚੇ ਸਾਧੁ ਸੁਭਾ ਨੂੰ ਊਚ ਤੇ ਮੂਚੇ ਸਾਧੁ ਸੁਭਾ ਸਾਧੁ ਬਨ ਆਯੁ ਨਾਨਕ ਸਾਧੁ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਈ ਅਵਰਣ ਅਭੀਖਾ ਇਕ ਸਵਿਨ ਕੋਏ ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਤਿ ਬ੍ਰਹਮ ਗਿਆਨੀ ਸਦਾ ਨਰ ਲੀਵ ਜਹ ਜਾਲ ਮਹਿ ਕਮਲਾ ਲੀਵ ਬ੍ਰਹਮ ਗਿਆਨੀ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕੈ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਉ ਲਾਗਤ ਰੂਪਵਾਨ ਬ੍ਰਹਮ ਗਿਆਨ ਕੈ ਧੀਰ ਜੇਕ ਜਉ ਵਸਦਾ ਕੋ ਖੋਦੈ ਕੋ ਚੰਦਲੇ ਬ੍ਰਹਮ ਗਿਆਨੀ ਕੈ ਹੈ ਗੁਨਾਉ ਨਾਨਕ ਜਉ ਪਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈ ਸਿਮੈਲ ਨਾ ਲਾਗੈ ਜਲਾਉ ਬ੍ਰਹਮ ਗਿਆਨ ਕਾ ਮਨ ਹੋਇ ਪ੍ਰਗਾਸ ਜਹ ਤਾਰੂ ਪਰ ਆਕਾਸ ਬ੍ਰਹਮ ਗਿਆਨ ਕਾ ਮਿੱਤਰ ਸਦਰ ਸਮਾਨ ਬ੍ਰਹਮ ਗਿਆਨ ਕਾ ਨਾਹਿ ਅਭਿਮਾਨ ਬ੍ਰਹਮ ਗਿਆਨ ਊਚ ਤੇ ਊਚਾ ਮਨ ਆਪਣੇ ਹੈ ਸਬਦ ਨੀਚਾ ਬ੍ਰਹਮ ਗਿਆਨ ਸੀ ਜਨ ਭਈ ਨਾਨਕ ਜਿਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਕਿਨੀ ਨਾਇਆ ਤਮਰਾਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨ ਕੀ ਸਭ ਪਰਮਾਇਆ ਬ੍ਰਹਮ ਗਿਆਨ ਤੇ ਕਛ ਬੁਰਾ ਨਾਮ ਭਇਆ ਬ੍ਰਹਮ ਗਿਆਨ ਸਦਾ ਸਮਦਰਸੀ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਿਰਮਲ ਯੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆ ਨਾਨ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਾ ਨਹਿ ਵਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਉਮਾਹ ਬ੍ਰਹਮ ਗਿਆਨ ਕਾ ਨਾਹਿ ਧੰਦਾ ਬ੍ਰਹਮ ਗਿਆਨ ਲਈ ਧਾਵਤ ਬੰਧਾ ਬ੍ਰਹਮ ਗਿਆਨ ਕਾ ਹੋਏ ਸੋ ਭਲਾ ਬ੍ਰਹਮ ਗਿਆਨ ਸੋ ਫਲ ਭਲਾ ਬ੍ਰਹਮ ਗਿਆਨ ਸੰਗ ਸਗਲ ਬੰਧਾ ਨਾਨਕ ਬ੍ਰਹਮ ਗਿਆਨ ਜਾ ਪਾਇ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕਾ ਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਾਧ ਜਾਗਦ ਬ੍ਰਹਮ ਗਿਆਨ ਅਹੰ ਬੁੱਧ ਤਿਆਗਦ ਬ੍ਰਹਮ ਗਿਆਨ ਕਾ ਮਾਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਸੁਖ ਸਹਿਜ ਨਿਵਾਸ ਨਨ ਬ੍ਰਹਮ ਗਿਆਨ ਕਾ ਨਹਿ ਵਿਨਾਸ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਏਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚਿੰਤ ਬ੍ਰਹਮ ਗਿਆਨ ਕਾ ਨਿਰਮਲ ਮੰਤ ਬ੍ਰਹਮ ਗਿਆਨ ਜਿਸ ਕਰ ਆਇਓ ਪ੍ਰਭ ਆ ਬ੍ਰਹਮ ਗਿਆਨ ਕਾ ਬੜ ਪ੍ਰਤਾਪ ਬ੍ਰਹਮ ਗਿਆਨ ਕਾ ਤਰਸ ਬੜ ਭਾਗੀ ਪਾਈ ਹੈ ਬ੍ਰਹਮ ਗਿਆਨ ਕੋ ਬਾਲ ਬਲ ਜਾਈ ਹੈ ਬ੍ਰਹਮ ਗਿਆਨ ਕਾਉ ਖੁਗ ਜਹ ਮਹੇਸ਼ਰ ਨਾਨ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨ ਕੀ ਕੀਮਤ ਨਾਹ ਬ੍ਰਹਮ ਗਿਆਨ ਕਾ ਸਗਲ ਮਨ ਮਾਹ ਬ੍ਰਹਮ ਗਿਆਨ ਕਾ ਕਾਉਨ ਜਾਣੈ ਭੇਦ ਬ੍ਰਹਮ ਗਿਆਨ ਕੋ ਸਦਾ ਆਦੀਸ ਬ੍ਰਹਮ ਗਿਆਨ ਕਾ ਕਥਿਆ ਨਾ ਜਾਏ ਅਧਾਖਿਰ ਬ੍ਰਹਮ ਗਿਆਨ ਸਰਬ ਕਰ ਠਾਕੁਰ ਬ੍ਰਹਮ ਗਿਆਨ ਕੀ ਮੇਤ ਕੌਣ ਬਖਾਨੈ ਬ੍ਰਹਮ ਗਿਆਨ ਕੀ ਗਾਤ ਬ੍ਰਹਮ ਗਿਆਨ ਜਾਣੈ ਬ੍ਰਹਮ ਗਿਆਨ ਕਾ ਅੰਤਰਾ ਪਾਰ ਨਾਨ ਬ੍ਰਹਮ ਗਿਆਨ ਕੋ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵੈ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਕਾ ਨਾਥ ਬ੍ਰਹਮ ਗਿਆਨ ਕਾ ਸਭ ਉਪਰਹਾਸ ਬ੍ਰਹਮ ਗਿਆਨ ਕਾ ਸਗਲ ਆਕਾਰ ਬ੍ਰਹਮ ਗਿਆਨ ਆਵ ਨਿਰੰਕਾਰ ਬ੍ਰਹਮ ਗਿਆਨ ਕੀ ਸੋਭਾ ਬ੍ਰਹਮ ਗਿਆਨ ਬਰੀ ਨਾਨਕ ਬ੍ਰਹਮ ਗਿਆਨ ਸਰਬ ਕਾ ਧਨੀ ਸਲੋਕ ਹੋਰ ਧਾਰੈ ਜਵੰਤਰ ਨਾਮ ਸਰਮ ਅਭਿਖੈ ਭਗਵਾਨ ਨਿਮਖ ਨਿਮ ਠਾਕੁਰ ਨਮਸਕਾਰ ਨਾਨਕ ਪਰਸ ਸਗਲ ਨਿਰਸਤਾਰੈ ਅਸ਼ਟਪਦੀ ਮਿਥਿਆ ਨਾਹਿ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਉਪਾਰ ਤ੍ਰਿਯ ਰੂਪ ਨਾ ਭੀਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੀਤ ਕਰਨ ਨਾ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਵਸ ਕਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਹਨ ਮੰਦ ਅਟਰੈ ਇੰਦਰੀ ਜੇਤ ਪੰਜ ਦੁਖ ਤੇ ਰਹਿਤ ਨਾਨਕ ਗੁਣ ਵਧੀ ਕੁਐ ਸਾਹ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸਾਨ ਬਿਸਨ ਕੀ ਮਾਇਆ ਤੀ ਹੋਏ ਭਿੰਨ ਕਰਮ ਕਰ ਤੋ ਵੈ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹਿ ਵੈਸ਼ਾਈ ਕੇਵਲ ਭਗਤ ਕੀਰਤਨ ਸੰਗ ਰਾਜਾਇ ਮਾਨ ਧਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਤ ਕਿਰਪਾ ਲਾਭ ਦਰੜਾ ਬ੍ਰਹ ਨਾਮ ਜੋ ਪਾਵੈ ਨਾਨਕ ਹੋ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗ ਦੁਸ਼ਟ ਕਾ ਸੰਗਮਾਨ ਤੇ ਬਿਨ ਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਾਲਕ ਹੋਵੈ ਤਿਸ ਭਗਵਤੀ ਕੁਮਾਰ ਤੂਤਮ ਹੋਵੈ ਭਗਵੰਤ ਕੀ ਟਹਿਲ ਕਰਾ ਨਿਤ ਨੀਤ ਮਨ ਤਨ ਰਪੈ ਬਿਸਨ ਪ੍ਰੀਤ ਹਰਿ ਕੇ ਚਨ ਹਿਰਦਾ ਬਸਾਵੈ ਨਾਨਕ ਹੈ ਭਗਵਤੀ ਭਗਵੰਤ ਕਾਉ ਪਾਵੈ ਸੁ ਪੰਡਿਤ ਜੋ ਮਨ ਪ੍ਰਭੂਦਾ ਰਾਮ ਨਾਮ ਆਤਮ ਸੋਦਾ ਰਾਮ ਨਾਮ ਸਾਰ ਰਹਿ ਪੀਵੈ ਸੁ ਪੰਡਿਤ ਕਾ ਉਪਦੇਸ ਜਗ ਜੀਵੈ
ਹਰ ਇੱਕ ਕਥਾ ਸ਼ਰਦਾ ਬਸਾ ਸੁ ਪੰਡਿਤ ਫਿਰ ਜੋ ਨਾਇਆ ਵੇਦ ਪ੍ਰੰਗ ਸਿਮਰਤ ਪੂਜਾ ਮੂਲ ਸੁਖਮ ਜਾਣਿਆ ਸਥੂਰ ਚਾਹ ਵਰਨਾ ਕੁਦੀ ਉਪਦੇਸ ਨਾਇਨ ਕੁਛ ਪੰਡਿਤ ਕਉ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਾਹ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਦਸ ਕੀ ਕਾ ਤੋਏ ਸਾ ਸੰਗ ਪਾਵੈ ਜਨ ਕੋਏ ਕਰ ਕਿਰਪਾ ਅੰਤਰ ਵਰ ਧਾਰੈ ਪਾਸ ਪ੍ਰੀਤ ਮੁਕਤ ਪਾਸ ਕਉ ਤਾਰੈ ਸਰਬ ਲੋਕੈ ਔਖਤ ਨਾਮ ਕਲਿਆਣ ਰੂ ਮੰਗਲ ਗੁਣ ਗਾਇਮ ਕਹਿ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਹ ਮਿਲੈ ਜਿਸ ਲਿਖਿਆ ਦੁਰਕਰਮ ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਹ ਨਦਰਿਆ ਦਾਸ ਦਸੰਤਰਨ ਪਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਂ ਸੋ ਦਾਸ ਦਰਗਹਿ ਪ੍ਰਵਾਨ

ਤੈਸਾ ਸਵਰਨ ਤੈਸੀ ਸੰਵਾਟਿ ਤੈ ਸਮਰ ਤੈਸੀ ਵਿਖਾਟਿ ਤੈ ਸਮਾਨ ਤੈ ਸਭ ਮਾਨ ਤੈ ਸਰੰਗ ਤੈ ਸਾਰਾ ਜਾਨ ਜੋ ਵਰਤਾਇ ਸਾਈ ਜੁਗ ਨਾਨਕ ਹੋ ਪੁਰਖ ਕਹੀ ਆਇ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੀ ਠਾਉ ਜੀਤ ਜਿਤ ਕਰ ਰਾਖੈ ਤੈਸਾ ਤੈ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫਨ ਹੋਗ ਪਸਰਿਉ ਆਪ ਹੋਇਆ ਨ ਤੋ ਤਰੰਗ ਲਖੇ ਨ ਜਾਹੇ ਪਾਰ ਬ੍ਰਹਮ ਕੀ ਰੰਗ ਜੈ ਸਿ ਮਾਤ ਦੀ ਦਾਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਨਾਸ ਸਦਾ ਸਦਾ ਸਦਾ ਦਇਆਲ ਸਿਮ ਸਿਉ ਨਾਨਕ ਭਇ ਨਿਹਾਲ ਸਲੋਕ ਉਸ ਤਤ ਕਰਿਆ ਨੀਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹ ਵੇਦ ਅਨੁਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਪਾਈ ਤੀਰਥ ਵਾਸੀ ਕਈ ਕੋਟ ਵਨ ਪ੍ਰਮਾਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵ ਕਵ ਵਿਚਾਰ ਕਈ ਕੋਟ ਨਾਵ ਤਨ ਨਾਮ ਧਿਆਵ ਨਨ ਕਰਦੇ ਕੰਤ ਨਾਮ ਪਾਵ ਹੈ ਕਈ ਕੋਟ ਪਿਆ ਅਭਿਮਾਨੀ ਕਈ ਕੋਟ ਆਂਦ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆ ਭੇਗ ਆਤਮ ਨਕੋਰ ਕਈ ਕੋਟ ਪਰ ਦਰਬ ਕਵ ਹਿਰ ਹੈ ਕਈ ਕੋਟ ਪਰ ਦੂਖ ਨਾ ਕਰ ਹੈ ਕਈ ਕੋਟ ਮਾਇਆ ਸ਼ਰਮ ਵਾਹੀ ਕਈ ਕੋਟ ਪ੍ਰਦੇਹ ਪਰਮਾਹੀ ਜੇਤ ਜਤ ਰਾਵ ਹੋ ਤੇਤ ਤਿਤ ਲਗਨਾ ਨਾਨਕ ਕਰਤੀ ਕੀ ਜਾਨ ਕਰਤਾ ਰਚਨਾ ਕਈ ਕੋਟ ਸਿਧ ਜਤਿ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਾਵਣ ਪਾਣੀ ਬੈ ਸੰਦਰ ਕਈ ਕੋਟ ਦੀ ਸੂ ਮੰਡਲ ਕਈ ਕੋਟ ਸਸੀ ਅਰ ਸੂਰ ਨਖਿਆਤ ਕਈ ਕੋਟ ਦੇਵ ਦਾਨ ਮਿੰਦਰ ਸ੍ਰੀ ਛਤਰ ਸਗਲ ਸਮੱਗਰੀ ਆਪਣੈ ਸੂਤ ਧਾਰੈ ਨਾਨਕ ਜਿਹ ਜਿਹ ਪਾਵੈ ਤਿਸ ਤਿਹ ਨਿਹਤਾਰੈ ਕਈ ਕੋਟ ਰਾਜਸ ਤਾਮਸ ਸਾਧਕ ਕਈ ਕੋਟ ਵੇਦ ਪ੍ਰਾਣ ਸਮਰਤ ਰਸਾਸਤ ਕਈ ਕੋਟ ਕੀ ਰਤਨ ਸਮਰਤ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥਿਵੇ ਕਈ ਕੋਟ ਜਾਖ ਕਿਨ ਰੂਪ ਸਾਜ ਕਈ ਕੋਟ ਭੂਤ ਪ੍ਰੇਤ ਸੁਖਨ ਮਿਰਗਾ ਸਬਦ ਨੀਰੈ ਸਭ ਹੁਦੇ ਦੂ ਨਾਨਕਾ ਬਿਲਿਪਤ ਰਹਿਆ ਭਾਰਪੂਰ ਕਈ ਕੋਟ ਪਾਤਾਲ ਕੀ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਵਾਜੋਨੀ ਫਿਰ ਹੈ ਕਈ ਕੋਟ ਬੈਠ ਦੇ ਖਾਹ ਕਈ ਕੋਟ ਕਾਲਿਆ ਥੱਕ ਪਾਹੀ ਕਈ ਕੋਟ ਕੀ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹਿ ਜਹਿ ਭਾਣਾ ਤਹਿ ਤਹਿ ਰਾਖ ਨਾਨਕ ਸਾਹਿਬ ਜੀ ਪ੍ਰਭ ਕਾ ਹਾਥੀ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਲਹਾਂਦੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੁਮ ਲਿਓ ਪ੍ਰਭ ਅਮਰਾਸ ਕਈ ਕੋਟ ਮੰਗ ਸਾਧ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਜਿਨਕਾ ਹੋਇ ਆਵ ਸੋ ਪ੍ਰਸੰਨ ਨਾਨਕ ਤੀਏ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਬਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕ ਅੰਕਾਰ ਕਈ ਕੋਟ ਕਿਨੇ ਬਹ ਭਾਤ ਪ੍ਰਭ ਹੋਏ ਪ੍ਰਮਾਹ ਸਮਾਤਾ ਕਾਂਤਰਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਦੇ ਆਤਮ ਪ੍ਰਗਾਸ ਕਈ ਕੋਟ ਤਦ ਕੇ ਬੀਤੇ ਸਦਾ ਨਿਹਾਰਾ ਕੁਨੇਤਰੇ ਕਈ ਕੋਟ ਨਾਮ ਰਾਹ ਪੀਵੈ ਅਮਰ ਭਏ ਸਾਧ ਸਾਧ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਾਜ ਸੁਖ ਸਹਿਜ ਸਮਾਵੈ ਆਪਣੇ ਜਨ ਕੋ ਸਾ ਸਾ ਸੁਮਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀਂ ਕੋਈ ਨਾਨਕ ਤਿਹ ਬਲਹਾਰਣ ਜਲ ਥਲ ਮਹੀਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨਾ ਜੋਗ ਜੁਗ ਦਿਖ ਪਾਵੈ ਸੋਈ ਹੋਗ ਖਿਨਵੈ ਥਾਪ ਥਾਪ ਨਾਰਾਂਤ ਨਹੀਂ ਕਿਸ ਪਾਰਾ ਵਾਰਾ ਹੁਕਮੇ ਧਾਰ ਧਾਰ ਹਰ ਹੁਕਮੇ ਉਪਜਾ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਆਹ ਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਮੈ ਰਹੇ ਅਸ ਸਮਾਏ ਪ੍ਰਭ ਪਾਵੈ ਮਾਂ ਅਨੁਖ ਗਤ ਪਾਵੈ ਪ੍ਰਭ ਪਾਵੈ ਤਾਂ ਪਾਤਰ ਤਰਾਵੈ ਪ੍ਰਭ ਪਾਵੈ ਬਿਨਸਾਹ ਤੇ ਰੱਖ ਪ੍ਰਭ ਪਾਵੈ ਤਾਂ ਹਰ ਗੁਣ ਭਾਖੈ ਪ੍ਰਭ ਪਾਵੈ ਤਾਂ ਪਤ ਤੇ ਅੰਧਾਰਾ ਆਪ ਕਰੇ ਆਪਣ ਵਿਚਾਰੈ ਦੋਹੈ ਸ੍ਰਿਆ ਕਾਵ ਸੁਆਮੀ ਖੇਲੈ ਵਿਕਸੈ ਅੰਤਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਾਂ ਨੁਖ ਤੀ ਕਿਆ ਹੋਇ ਆਵੈ ਜੋ ਦਹ ਪਾਵੈ ਸੋਈ ਕਰਾਵੈ ਸਕ ਹਾਥ ਹੋਏ ਤਾਂ ਸਭ ਕਿਸੈ ਲੀਏ ਜੋ ਦਹ ਪਾਵੈ ਸੋਈ ਕਰੀਏ ਅਨ ਜਾਣਤ ਵਿਖਿਆ ਮਾਰਾ ਚਾਹੇ ਜੇ ਜਾਣਤ ਆਪਣ ਆਪ ਬਚਾਏ ਪਰਮੇ ਪੁਲੈ ਦਹਿ ਦੁਹ ਤਾਵੈ ਨਿਮਖ ਮਾਹ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜੋ ਸਭ ਨੀ ਭਗਤ

ਸ੍ਰੀ ਅਤਾਕ ਅਲੀ ਖਾਨਾ ਕਰਾਂ ਜਗਦੀਸ਼ ਜੀਓ ਪਿੰਡ ਸਭ ਦਿਸ ਘੱਟ ਘੱਟ ਗੁਰੂ ਬ੍ਰਹਮ ਪ੍ਰਕਾਸ਼ ਆਪਣੀ ਬਹਿਣਤਾ ਬਨਾਇਕ ਨਾਨਕ ਜੀ ਵੈਦਿਕ ਵਡਾ ਇਸ ਕਬਾਲ ਨਾਹੀ ਸਹਾਥ ਕਰਮ ਕਰਮ ਸਰਬ ਕੁਨਾਥ ਆਗਿਆ ਕਰਿ ਵਪਰਾ ਜੀਓ ਜੋਤ ਪਾਵੈ ਸੋਈ ਹੁਣ ਥੀਓ ਕਬਹੂ ਜਨੀਚ ਮਹਿ ਵਸੈ ਕਬਹੂ ਸੋਗ ਹਰ ਖਰੰਗ ਹਸੈ ਕਬਹੁ ਨਿੰਦ ਚੰਦ ਵਿਵਹਾਰ ਕਬਹੂ ਆਕਾਸ ਉਪਾਇਲ ਕਬਹੁ ਬੇਤ ਬ੍ਰਹਮਚਾਰ ਨਾਨਕਾ ਮਿਲਾਵਣ ਹਾਰ ਕਬਹੁ ਨਿਰਤ ਕਰੈ ਬਪਾਤ ਕਬਹੁ ਸੋਇ ਰਹਿ ਦਿਨ ਰਾਤ ਕਬਹੁ ਮਹਾਂਕ੍ਰੋਧ ਵਿਕਰਾਲ ਕਬਹੁ ਸਰਬ ਕੀ ਉਤਰਵਾਲ ਕਬਹੁ ਹੋਇ ਬਹਿ ਬਟ ਰਾਜਾ ਕਬਹੁ ਬਿਖਰ ਨੀਚ ਕਰ ਸਾਜਾ ਕਬਹੁ ਆਪ ਕੀਰਤ ਮਹਿ ਆਵ ਕਬਹੁ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵਹਿ ਰਹਿ ਗੁਰੁ ਪ੍ਰਸਾਦ ਨਾਨਕ ਸਾਚ ਕਹੈ ਕਬਹੁ ਹੋਇ ਪੰਡਿਤ ਕਰਿ ਵਖਿਆਨ ਕਬਹੁ ਅੰਧਾਰੀ ਲਾਵੈ ਧਿਆਨ ਕਬਹੁ ਤੜ ਤੀਰਥ ਸਨਾਨ ਕਬਹੁ ਸਿਧ ਸਾਧਿਕ ਮੁਖ ਗਿਆਨ ਕਬਹੁ ਕੀਟ ਹਸਤ ਪਤੰਗ ਹੋਇ ਜੀਆਨ ਜੋਨ ਭਰਮ ਹੈ ਭਰਮੇ ਆ ਨਾਨਾ ਰੂਪ ਜੋ ਸੁਆਗੀ ਦਿਖਾ ਜੋ ਪ੍ਰਭ ਭਾਵਤ ਬਨ ਚਾਹ ਜੋ ਦੁਖ ਪਾਵੈ ਸੋਈ ਹੋਏ ਨਾਨਕ ਪੂਜਾ ਬਨਾ ਕੋਈ ਕਬਹੁ ਸਾਧ ਸੰਗਤਿ ਹੁਪਾਵੈ ਸਾ ਸਾਧ ਬਹੁ ਨਾ ਆਵੈ ਅੰਤਰ ਹੋਇ ਗਿਆਨ ਪ੍ਰਕਾਸ਼ ਉਸ ਅਸਥਾਨ ਕਨਹਿ ਵਿਨਾਸ਼ ਮਨ ਤਨ ਅੰਮ੍ਰਿਤ ਇਕ ਰੰਗ ਸਦਾ ਬਸ ਅਹੰ ਪਾਰ ਬ੍ਰਹਮ ਕੇ ਸੰਗ ਜਿਉ ਜਲ ਮਹਿ ਜਲ ਆਏ ਖਟਾਨਾ ਦਿਉ ਜੋਤੀ ਸੰਗ ਜੋਤ ਸਮਾਨ ਹੈ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿ ਪ੍ਰਵੈ ਸਲੋਕ ਸੁਖੀ ਬਾਸਾ ਮਸਕੀਨੀ ਆਪ ਨਵਾਰ ਤਲੀ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਪਰੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਤ ਸਵੈ ਜੋ ਜਾਣਾ ਮੈਂ ਜੋ ਬਨਵੰਤ ਸੋ ਹੋਤ ਬਿਸ਼ਟਾ ਕਰ ਜਾਂਦੇ ਆਪ ਸੋ ਕਰਮਵੰਤ ਕਹਾਵੈ ਜਨਮ ਮਰੈ ਬਸ ਜੋਨ ਪਰਮਾਵੈ ਤਨੁ ਭੂਮਿਕਾ ਜੋ ਕਰੈ ਗੁਮੈ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕਹਿ ਹਿਰਦਾ ਗਰੀਬੀ ਵਸਾਵੈ ਨਾਨਕ ਹਾ ਮੁਕਤਾ ਕਾ ਸੁਖ ਪਾਵੈ ਤਨਵੰਤਾ ਹੋਈ ਕਰ ਕਰਵਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੇ ਬਹੁ ਲਸਕਰ ਮਾਂ ਨੁਖ ਉਪਰ ਕਰਿਆ ਕਰ ਪੀਤਰ ਤਾਕ ਹੋਈ ਵਿਨਾਸ਼ ਸਭ ਤੇ ਆਪ ਜਾਣਾ ਬਲਵੰਤ ਖੇਨਵੈ ਹੋਈ ਜੈ ਬਸਮੰਤ ਕਿਸੈ ਨਾ ਬਦਾ ਅਹੰਕਾਰੀ ਧਰਮ ਰਹਿਤ ਕਰੇ ਖੁਆਰੀ ਗੁਰ ਪ੍ਰਸਾਦ ਜਾ ਕੋ ਮਿਟੇ ਅਭਿਮਾਨ ਸੋ ਜਾ ਨਾਨਕ ਤਰਗ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੀ ਸ੍ਰਮ ਪਾਵੇ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰ ਅਵਤਾਰ ਅਨਕ ਯਤਨ ਕਰ ਆਤਮ ਨਹੀਂ ਉਦਰਾਵੈ ਹਰ ਤਰਗਹ ਕਹੁ ਕੈਸੀ ਗਵੈ ਆਪਸ ਕਹੁ ਜੋ ਭਲਾ ਕਹਵੈ ਤੇ ਸਭ ਭਲਾਈ ਨਿਕਟ ਨਾ ਆਵੈ ਸਰਬ ਗਿਰੀ ਜਾ ਕੋ ਮਨ ਹੋਇ ਕਹੁ ਨਾਨਕ ਤਾ ਕੀ ਨਿਰਮਲ ਸੋਏ ਜੈ ਬਲਾਕ ਜਾਣਾ ਮੁਝ ਤੇ ਕਾਸ਼ ਹੋਏ ਤਾ ਵਿਸਕਾਓ ਸੁਖ ਨਾਹੀਂ ਕੋਏ ਜਾਵੇ ਹਜਾਨਾ ਮੈਂ ਕਿਛ ਕਰਤਾ ਤਬਲਾ ਕਰੂ ਜੋ ਮੈਂ ਫਿਰਤਾ ਜਬ ਤਾਰੈ ਕੋ ਬੈਰੀ ਵੀਰ ਤਬਲਾਕ ਨਿਸ਼ਚ ਨਾਹੀਂ ਕੀਤ ਜਬਲਾਕ ਮੋਹ ਮਗਨ ਸੰਗ ਮਾਈ ਤਬਲਾਕ ਧਰਮ ਰਾਜ ਦੇ ਸਜਾਈ ਪ੍ਰਭ ਕਿਰਪਾ ਦੇ ਬੰਨਾ ਦੂਟੈ ਗੁਰਪ੍ਰਸਾਦ ਨਾਨਕ ਹਾਉ ਛੂਟੈ ਸਹਿਸ ਖਟੀ ਲੱਖ ਕੋਠ ਤਾਵੈ ਤ੍ਰਿਪਤ ਨ ਆਵੈ ਮਾਇਆ ਪਾਛਾ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹ ਤ੍ਰਿਪਤਾਵੈ ਖਾਬ ਖਾ ਮਾਰੈ ਬਿਨ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਥ ਸਭ ਕਾਜ ਨਾਮ ਰੰਗ ਸਰਵ ਸੁਖ ਹੋਏ ਵਡਭਾਗੀ ਕੇ ਸਭ ਪ੍ਰਾਪਤ ਹੋਏ

ਸੋਏ। ਜੋ ਕਿਸ ਕਿਨੋ ਸਾ ਆਪਣਾ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ ਬੁਜਾ ਦੇਖਾ ਕਰੈ ਬਵੀ ਕਾ ਪਹਿ ਕਾ ਪਹਿਨੀ ਕਮਰਨ ਵਿਨਸਿਆ ਬਨ ਜਾਈ ਨਾਨਕ ਸਦ ਰਹਿਆ ਸੁਮਾਈ। ਆਪ ਉਪਦੇਸਾ ਸਮਝਾਇ ਆਪ ਆਪੇ ਰਜਿਆ ਸਭ ਕੈ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਾ ਸੁਸ ਕਹੁ ਕਰਨੇ ਹਾਰ ਉਸ ਦੇ ਭਿੰਨ ਕਹੁ ਕਿਸ ਹੋਏ ਥਾਨ ਥਾਨ ਤਰੀ ਕੈ ਸੋਏ। ਆਪਣੇ ਚੱਲ ਤੇ ਆਪ ਕਰਨੇ ਆਰ ਕਉਦ ਕਰੇ ਰੰਗੇ ਆਪ ਪਾਰ ਮਨ ਮਹਿਆ ਮਨ ਆਪਣੇ ਮਾਹ ਨਾਨਕ ਕਿਉਂਦ ਕਹਿਣਾ ਜਾਏ ਸਤ ਸਤ ਸਤਿਪੁਰਾ ਸੁਆਮੀ ਗੁਰੂ ਪ੍ਰਸਾਦ ਕਿਨਾ ਵਖਿਆ ਨੀ ਸੱਚ ਸੱਚ ਸੱਚ ਸਭ ਕੀਨਾ ਕੂੜ ਮਧੇ ਕਹਿੰਦਾ ਵਿਰਲਾ ਚੀਨਾ ਭਲਾ ਭਲਾ ਉਪਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੇ ਸ੍ਰਵਣ ਵਖਿਆ ਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕਿ ਨਿੰਦਾ ਨਾਨਕਾ ਬਾਹਰ ਬਾਹਰ ਅਵਤਾਰ ਅਸ਼ਪਤੀ ਸੰਤ ਕਾ ਦੁੱਖ ਨਾਰ ਜਾ ਕੜੈ ਸੰਤ ਕਾ ਦੁੱਖ ਜਮਤੀ ਨਹੀਂ ਛੁਟੈ ਸੰਤ ਕਾ ਦੁੱਖ ਸੁਖ ਸਭ ਜਾਈ ਸੰਤ ਕਾ ਦੁੱਖ ਨਰਕ ਮੈਂ ਪਾਏ ਸੰਤ ਕਾ ਦੁੱਖਨ ਮਤ ਹੋਈ ਮਲੀਨ ਸੰਤ ਕਾ ਦੁੱਖ ਸੁਭਤ ਹੀਨ ਸੰਤ ਕੇ ਹਤੇ ਕਉ ਰਖੈ ਨਾ ਕੋਏ ਸੰਤ ਕਾ ਦੁੱਖ ਥਾਨ ਪ੍ਰਸ਼ਟ ਹੋਏ ਸੰਤ ਕਿਰਪਾ ਕਿਰਪਾ ਜੀ ਕਰੈ ਨਾਨਕ ਸੰਤ ਹੰਗਨੰਦ ਕਿਵੇ ਧਾਰੈ ਸੰਤ ਕੇ ਦੁਖਨ ਦੇ ਮੁਖ ਪਾਵੈ ਸੰਤਨ ਕਾ ਦੁਖਨ ਕਾਗ ਜੋਨ ਲਵੈ ਸੰਤਨ ਕਾ ਦੁਖਨ ਸਰਬ ਜੋਨ ਪਾਏ ਸੰਤ ਕਾ ਦੁਖਨ ਤ੍ਰਿਕਤ ਜੋਨ ਕਿਰਮਾਏ ਸੰਤਨ ਕਾ ਦੁਖਨ ਤ੍ਰਿਸਨਾ ਮੈਂ ਜਲੈ ਸੰਤ ਕਾ ਦੁਖ ਸਭ ਕੁਛ ਛਲੈ ਸੰਤ ਕਾ ਦੁਖਨ ਤੀਜ ਸਭ ਜਾਏ ਸੰਤ ਕਾ ਦੁਖ ਨੀਚ ਨੀਚ ਆਏ ਸੰਤ ਦੁਖੀ ਕਾ ਥਾਉ ਕੋ ਨਾਹਿ ਨਾਨਕ ਸੰਤ ਪਾਵੈ ਤਾਂ ਉਹੀ ਪ੍ਰਗਤ ਪਾਏ ਸੰਤ ਕਾ ਨੰਦਕ ਮਹਾਤਾਈ ਸੰਤ ਕਾ ਨੰਦਕ ਖਿੰਡੇ ਕੰਨਾ ਪਾਈ ਸੰਤ ਕਾ ਨੰਦਕ ਮਹਾ ਹਤਿਆਰਾ ਸੰਤ ਕਾ ਨੰਦਕ ਪਰਮੇਸ਼ਰ ਮਾਰਾ ਸੰਤ ਕਾ ਨੰਦਕ ਰਾਜ ਤਹੀਨ ਸੰਤ ਕਾ ਨੰਦਕ ਦੁਖੀ ਹਰ ਦੀਨ ਸੰਤ ਕਾ ਨੰਦਕ ਸਰਵ ਰੋਗ ਸੰਤ ਕਾ ਨੰਦਕ ਸਦਾ ਬਿਜੋਗ ਸੰਤ ਕਾ ਨੰਦਾ ਦੋਖ ਮਹਿੰਦੋਖ ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵੇਤ ਸੰਤ ਕਾ ਦੁਖੀ ਕਸੈ ਕਾ ਨਹਿਮੇਤ ਸੰਤ ਕਾ ਦੁਖੀ ਕਾ ਉਡਾਨ ਲਾਗੈ ਸੰਤ ਕਾ ਦੁਖੀ ਕਾ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮ ਮਰੈ ਸੰਤ ਕਾ ਦੁਖ ਨਾ ਸੁਖ ਤੇ ਟਰੈ ਸੰਤ ਕਾ ਦੁਖੀ ਕਉ ਨਾਹਿ ਠਾਉ ਨਾਨਕ ਸੰਤ ਪਾਵਤ ਲਈ ਮਿਲਾਏ ਸੰਤ ਕਾ ਦੁਖੀ ਆਦਿ ਬੀਜ ਤੇ ਟੂਟੈ ਸੰਤ ਕਾ ਦੁਖੀ ਕਦਾ ਕਾਜ ਨਾ ਪਾਹੁਜੈ ਸੰਤ ਕੇ ਦੁਖੀ ਕਉ ਦਿਆਨ ਭਰਮਾਈ ਹੈ ਸੰਤ ਕਾ ਦੁਖੀ ਉਜੜ ਪਾਈ ਸੰਤ ਕਾ ਦੁਖੀ ਅੰਤਰ ਤੇਤ ਹੋਥ ਹੈ ਜੋ ਸਾਸ ਬਿਨਾ ਮਿਰਤ ਕੇ ਲੋਥ ਹੈ ਸੰਤ ਕੇ ਦੁਖੀ ਕੀ ਜੜ ਕਿਸ ਨਾ ਹੈ ਆਪਣ ਬੀਜ ਆਪੇ ਹੀ ਖਾਏ ਹੀ ਸੰਤ ਕੇ ਦੁਖੀ ਕਉ ਅਵਰਨਾ ਰੱਖਣ ਹਾਰ ਨਾਨਕ ਸੰਤ ਪਾਵੈ ਤਾਂ ਲਏ ਉਹ ਵੈਰ ਸੰਤ ਕਾ ਦੁਖੀ ਉਹ ਵੇਲੇ ਲਾਏ ਜਿਉਂ ਜਲ ਵੀ ਹੋਣ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੂਖਾ ਨਹੀਂ ਰਾਜੈ ਜਿਉਂ ਪਾਵ ਕੀਤ ਨਹੀਂ ਤਰਾਪੈ ਸੰਤ ਕਾ ਦੁਖੀ ਛੁਟਿਆ ਕੇਲਾ ਜਿਉਂ ਬੂਆੜ ਦਿਲ ਖੇਦ ਮਾਹਿ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁੱਖ ਸਾਧ ਮਿਥਿਆ ਕਹਿਤ ਕਿਰਤ ਨੰਦ ਕਾ ਤੁਰਹੀ ਪਿਆ ਨਾਨਕ ਜੋ ਤੁਖ ਪਾਵ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਵਾ ਦਰਗਾਹ ਮਿਲਾ ਸਜਾਏ ਸੰਤ ਕਾ ਦੁਖੀ ਸਦਾ ਸਹਿ ਪਾਈ ਜਾਏ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈ ਹੈ ਸੰਤ ਕੇ ਦੁਖੀ ਕੀ ਪੂਜਾ ਨਾਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਜਾ ਹੈ ਭਾਵਤ ਐਸਾ ਕੋਈ ਹੋਏ ਪਾਇਆ ਕਰਦ ਨਾ ਮੇਟਾ ਕੋਈ ਨਾਨਕ ਜਾਣਾ ਸੱਚਾ ਸੋਏ ਸਭ ਘੱਟ ਦਸ ਕੇ ਉਹ ਕਰਨੇ ਆਰ ਸਦਾ ਸਦਾ ਦਸ ਕੋ ਨਮਸਕਾਰ ਪ੍ਰਭ ਦੀ ਉਸਤਤ ਕਰੋ ਦਿਨ ਰਾਤ ਦਸੇ ਧਿਆਵ ਸਾ ਸਗਰਾ ਸਭ ਕਾਸ਼ ਵਰਤਾ ਦਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਕੀ ਲਾਭ ਕਰਨੇ ਹਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਦੇਵ ਭਾਗੀ ਨਾਨਕ ਜਨ ਸੇ ਸਲੋਕਤਾ ਜਹ ਸਿਆਨ ਸੁਰ ਜਨ ਸਿਮਰਹੁ ਹਰ ਹਰ ਰਾਈ ਕਾਸ ਹਰ ਮਨ ਰਖਾਉ ਨਾਨਕ ਦੂਹ ਪਰਮ ਪਾਉ ਜਾਇ ਅਸ਼ਟਪਦੀ ਮਾਨੁਖ ਕੀ ਟੀਕ ਪ੍ਰਿਥੀ ਸਭ ਜਾਨ ਦੀਵਨ ਕਵੇ ਕਾ ਭਗਵਾਨ ਜਿਸ ਕਾ ਦੀਆ ਰਹਿ ਆਗਹਾਈ ਬਾਹੁਨਾ ਤੁਰਸਨਾ ਲਾ ਗਿਆ ਮਾਰ ਰਾਖੀ ਕੁਆ ਮਾਨੁਖ ਕਹਿ ਕਿਸ ਨਾਹੀ ਹਾਥ ਤਿਸ ਕਾ ਕੰਬੂਜ ਸੁਖੇ ਤਿਸ ਕਾ ਨਾਮ ਤਾ ਕੰਠ ਪੁਰੇ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬੇਗਨ ਨਾ ਲਾਗ ਕੋਈ ਉਸਤਤ ਮਾਨ ਮਹਕਾਰ ਨਿਰੰਕਾਰ ਕਰ ਮਨ ਵਿਧਿ ਸਤ ਵਿਆਹ ਹਾਰ ਨਿਰਮਲ ਰਸਨਾ ਮਰਦ ਪੀਓ ਸਦਾ ਸੁਹੇਲਾ ਕਰ ਰੀ ਜੀਓ ਨੈਨ ਹੋ ਪੀਕ ਠਾਕੁਰ ਕਾ ਰੰਗ ਸਾਧ ਸੰਗ ਬਿੰਦ ਸਾ ਸਭ ਸੰਗ ਚਰਨ ਚਰਮ ਵਾਰ ਗੋਬਿੰਦ ਮਿਟ ਹਵਾ ਜਪ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਾ ਨਾਨਕ ਪੂਜਲ ਮੱਥਾ ਵਿਟ ਭਾਗੀ ਜਨ ਜਗ ਮਾਇ ਸਦਾ ਸਦਾ ਹਰ ਗੁਣ ਗਾਇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਕਨੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਹੁੰਦੇ ਸੁਖੀ ਕੋਈ ਏਕ ਪਛਾਣੇ ਤੋਤ ਕੀ ਉਹ ਸੋਝੀ ਜਾਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿੰਨ ਨਿਰੰਜਨ ਜਾਣਿਆ ਗੁਰੂ ਪ੍ਰਸਾਦ ਆਪਣਾ ਸੋਝਾਇ ਤੁਸੀਂ ਜਾਨੋ ਤ੍ਰਿਸਨਾ ਬੋਝਾਇ ਸਾਧ ਸੰਗ ਹਰ ਹਰ ਜਹ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਆਨੰਦਨ ਕੀਰਤਨ ਕੇਵਲ ਵਖਿਆ ਅਨਗ੍ਰਸਤ ਮੈਂ ਸੋਈ ਨਿਰਵੈ ਨੇ ਕੁਪਰ ਜਿਸ ਜਨ ਕੀ ਆਸਾ ਤੁਸੀਂ ਕਟਿਆ ਜਮਕੀ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤੇ ਸਹ ਨਾ ਲਾਗ ਹੰਦੂਖ ਜਿਸ ਕੋ ਹਾਰ ਪ੍ਰਭ ਮਨ ਚੇਤੇ ਆਵੈ ਸੋ ਸੰਤ ਸੋਹੇਲਾ ਨਹੀਂ ਡੁਲਾਵੈ
ਜਿਹ ਪ੍ਰਭ ਆਪਣਾ ਕਿਰਪਾ ਕਰਾ ਸੋ ਸੇਵਕ ਆਹ ਕਿਹ ਤੇ ਡਰਾ ਜੈਸਾ ਸਾਧਨ ਰਹਿਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰੂ ਪ੍ਰਸਾਦ ਤਦ ਸਭ ਬੂਜਿਆ ਜਬ ਦੀਖਾ ਤਬ ਸਭ ਕਿਸ ਗੁਰੂ ਨਾਨਕ ਸੋ ਸੂਖਮ ਸੋਇਆ ਸਥੋਲੈ ਨਹਿ ਕਿਸ ਜਨਮੈ ਨਹਿ ਕਿਸ ਮਰੈ ਆਪਨ ਚਲਦਾ ਆਪ ਹੀ ਕਰੈ ਆਪਨ ਜਵਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆ ਕਾਰੀ ਧਾਰੀ ਸਭ ਸ੍ਰਿਸ਼ਟਾ ਪਿਆ ਸਗਲ ਮਹਿ ਆਪ ਅਨਕ ਜੁਗਤ ਰਾਜ ਥਾ ਪਿਓ ਥਾ ਪਿਆ ਬਨਾਸੀ ਨਾਹੀ ਕਿਸ ਖੰਡ ਧਾਰਨ ਧਾਰਹਿ ਬ੍ਰਹਮੰਡ ਰੱਖਿਓ ਭੀਵ ਪੁਰਖ ਪ੍ਰਤਾਪਾ ਵਿੱਚ ਪਾਇ ਤਾਂ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਦ ਸਗਲ ਸੰਸਾਰ ਉਤਰਾ ਤਾਂ ਬੰਦ ਪ੍ਰਭ ਕੇ ਸੇਵਕ ਸਗਲਿਓ ਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪ ਹੀ ਮੀਲ ਲਈ ਕਿਰਪਾਲ ਗੁਰ ਕਾ ਸਭ ਜਾ ਭਾਈ ਨੇ ਹਾਲ ਨੂੰ ਕੀ ਸੇਵਾ ਸੋਈ ਆ ਗਿਆ ਜਿਸ ਨੂੰ ਕਿਰਪਾ ਕਰਾਂ ਬੜੇ ਭਾਗ ਨਾਮ ਜਪਤ ਪਾਵ ਸਰਾਵ ਨਾਨਕ ਤਿੰਨ ਪੁਰਖ ਕਾ ਉਤਮ ਕਰ ਮਾਨ ਜੋ ਕਿਛ ਕਰਾਇਓ ਸੋ ਪ੍ਰਭ ਕਰਾਂਗੇ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਈ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਬੀਠ ਲਗਾਨਾ ਜੈਸਾ ਸਾਹ ਤੈਸਾ ਦ੍ਰਿਸ਼ਟਾਨਾ ਜਿਹ ਤੇ ਉਪਜੇ ਤੇ ਹਮਾਇ ਸਮਾਏ ਹੋਏ ਸੁਖ ਨਦਾਨ ਹੁ ਬਨ ਆਏ ਆਪ ਸੁਭਾਵ ਦੀਨੋ ਮਾ ਨਾਨਕ ਪ੍ਰਭ ਜਨ ਇੱਕ ਜਨ ਸਲੋਕ ਸਰਵ ਕਲਾ ਭਾਰ ਪੂਰ ਪ੍ਰਭਰਥਾ ਜਨ ਅਨਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਦੇਹ ਬਲ ਹਰ ਅਸ਼ਟਪਦੀ ਟੂਟੀ ਗਾਂਢਨ ਹਰ ਗੋਪਾਲ ਸਰਵ ਜੀ ਆਪ ਪ੍ਰਦ ਪਾਲ ਸਗਲ ਚਿੰਤਾ ਜਿਸ ਮਨ ਵਾਸੀ ਦੇਹ ਤੇ ਬਿਰਥਾ ਕੋਈ ਨਾਹੀ ਰੀ ਮਨ ਮੀਰੀ ਸਦਾ ਹਰ ਜਾਪ ਅਬਨਾਸੀ ਪ੍ਰਭ ਆਪ ਆਪ ਆਪਨ ਕੀਆ ਕਿਛੁ ਨਾ ਹੋਈ ਜੀ ਸਭ ਪ੍ਰਾਣੀ ਲੋਚਾ ਕੋਈ ਤਿਸ ਬੈਨਾ ਨਾਹੀ ਤੇਰਾ ਕਿਛ ਕਾਮਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੂਹ ਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਸ ਤਿਸਕਾ ਦੀ ਆਦਰ ਵੈਤ ਸੂਰਾ ਜੇ ਕੋ ਕਹਾਵੈ ਪ੍ਰਭ ਕਲਾ ਬਿਨਾਂ ਕਹਤਾਵੈ ਜੇ ਕੋ ਹੋਏ ਬਹਿ ਦਾ ਤਾਰ ਦੇਹ ਦੇ ਅਨਹਾਰ ਜਾਣਾ ਗਾ ਵਾਰ ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ ਨਾਨਕ ਸੋ ਜਾਂ ਸਦਾ ਰੋਗ ਜਿਉ ਮੰਦਰ ਕਾਉ ਥਮੈ ਥਮਰ ਤਿਉ ਗੁਰ ਕਾ ਸਬਦ ਮਨ ਹਾਸ ਥਮਰ ਜਿਉ ਪਾ ਖਾਣ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਹਿ ਤਰੈ ਜਿਉ ਅੰਧਕਾਰ ਦੀਪਕ ਪ੍ਰਗਾਸ਼ ਗੁਰ ਦਰਸ਼ਨ ਦੀ ਮਨ ਹੋਏ ਵਿਗਾਸ ਜਿਉ ਮਹਾ ਉਦਿਆਨ ਮਹਾ ਮਾਰਗ ਪਾਉ ਤੂੰ ਸਾਧੂ ਸੰਗਲ ਜੋਤ ਪ੍ਰਗਟਾਵੈ ਤਨ ਸੰਤਨ ਕੀ ਬਾਦਸ਼ਾਹ ਤੂਰ ਨਾਨਕ ਹੈ ਤੂਜਾ ਪੂਰਮਾਨ ਮੂਰਖ ਕਾਹੇ ਬਲ ਲਾਈਆ ਪ੍ਰਭ ਲਿਖਿਆ ਲਿਖਿਆ ਪਾਇਆ ਦੂਖ ਸੂਖ ਪ੍ਰਭ ਦੇਵਨ ਹਾਰ ਵਰ ਤਿਆਗ ਦੂਤ ਸਹਿ ਚਤਾਰ ਜੋ ਕਾਛ ਕਰੈ ਸੋਈ ਸੁਖਮਾਨ ਭੁਲਾ ਕਾਹੇ ਫਿਰਿਆ ਜਾਨ ਕਾਨ ਬਸ ਤਾਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਤ ਸੇਤ ਕਰ ਜਾਹੇ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਂ ਲਿਖੂ ਮਾਨ ਬੋਲ ਰਾਮ ਨਾਮ ਹਿਰਦੇ ਮਹਿ ਤੋ ਲਾਇ ਦੁਖੀ ਸੰਤ ਸੰਚਾਲ ਵਰਤਿਆਗ ਵਿਖਿਆ ਜੰਜਲ ਧਨ ਧਨ ਕਹਿ ਸਭ ਕੋਇ ਮੁਖ ਗੁਜਰ ਹਰ ਦਰਗਹ ਸੋਏ ਹੋਆ ਪਾਰ ਵਰਲਾ ਵਾ ਪਾਰ ਨਾਨਕ ਤਾਂ ਕੇ ਸਤ ਬਲਹਾਰੇ ਚਰਨ ਸਾਧਕੇ ਧੋਏ ਧੋਏ ਪੀਵਰ ਸਾਧ ਕੋ ਆਪਣਾ ਜੀਵ ਸਾਧਕੀ ਧੂਰ ਕਰ ਹੋਏ ਸਨਾਨ ਸਾਧ ਉਪਰ ਜਾਈਆ ਕੁਰਬਾਨ ਸਾਧ ਸੇਵਾ ਬੜ ਭਾਗੀ ਪਾਈਆ ਸਾਧ ਸੰਗ ਹਰ ਕੀਰਤਨ ਗਾਈਆ ਅਨਕ ਵਿਘਨ ਦੇ ਸਾਧੂ ਰੱਖ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖ ਓਟ ਗਹੀ ਸੰਤ ਦਰਿਆ ਸਰ ਸੁਖ ਨਾਨਕ ਤੀਹ ਪਾਇਆ ਮ੍ਰਿਤ ਕਾਉ ਜੀ ਵਾਲਨ ਹਰ ਪੂਛ ਕਉ ਦੇਵਤ ਆਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਵਾਹੀ ਪ੍ਰਭ ਲਿਖਿਆ ਲਹਿਣਾ ਪਾਹੇ ਸਭ ਕਿਸ ਕਹੁ ਕਰਨਾ ਜੋਗ ਤਿਸ ਬਿਨ ਦੂਸਰ ਵਾਹ ਨਾ ਹੋ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਦੀ ਊਚ ਨਿਰਮਲ ਇਹ ਕਰਨੀ ਪਰ ਕਿਰਪਾ ਜਿਸ ਕੋ ਨਾਮ ਦੀ ਅਨੰਦ ਸੋ ਜਾ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਪ੍ਰਤੀ ਦਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣਿਆ ਤੇ ਹਲੋਏ ਜਗ ਹਿਰਦੈ ਕੋਹੇ ਸਾਜ ਕਰਨੀ ਸਹਿਤਾ ਕੇ ਰਹਿ ਸਾਜ ਹਿਰਦੈ ਸਾਤ ਮੁਖ ਕਹਿਤ ਸਾਜ ਦ੍ਰਿਸ਼ਟ ਸਾਚ ਆਕਾਰ ਸਾਚ ਵਰਤੈ ਸਾਚਾ ਪਾ ਸਾਰ ਪਾਰ ਬ੍ਰਹਮ ਜਨ ਸਾਚ ਕਰ ਜਾਤਾ ਨਾਨਕ ਸੋ ਜਨ ਸਾਚ ਸਮਾਤਾ ਸਲੋਕ ਰੂਪ ਨਾਰੀਖ ਨ ਰੰਗ ਕੇਸ ਤ੍ਰੇਹੁ ਗੁਣ ਤੇ ਪ੍ਰਭਿਨ ਤਿਸੇ ਬੁਝਾਏ ਨਾਨਕਾ ਜਿਸ ਹੋਇਆ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਾਨ ਮਹਾਰਾਜ ਮਾਨੁਖ ਕੀ ਤੂੰ ਪ੍ਰੀਤ ਤਿਆਗ ਤੇ ਪਾਰਾਇ ਨਾਹੀ ਕਿਸ ਕੋਇ ਸਰਵ ਨਿਰੰਤਰੀ ਕੁਸੇ ਆਪ ਬਿਨਾ ਆਪ ਤਨ ਗਹਿਰ ਗੰਭੀਰ ਗਹੀਰ ਸੋ ਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਤ ਸਾਧ ਤੇਰੇ ਕੀ ਚਰਨੀ ਪਾਵ ਨਾਨਕ ਮਨ ਹੋ ਅਨੁਰਾਮ ਮਨ ਸਭ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾ ਕਰ ਨੇਤਰ ਹੋਰ ਦੁਖ ਕਾ ਮੰਤਰ ਨਾ ਜਾਣੈ ਹੋਰ ਅਨਦਰੂ ਮੰਗਲ ਸਾਧ ਜਾ ਕੇ ਸਰਵ ਥੋਗ ਸੁਣਿਆ ਕਰ ਤਾਕ ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ ਮਹਿ ਤਪੀ ਸਰਗ੍ਰਸਤ ਮਹਿ ਭੋਗੀ ਧਿਆਈ ਧਿਆਈ ਭਗਤ ਸੁਖ ਪਾਇਆ ਨਾਨਕ ਤੇ ਪੁਰ ਕਾ ਕਿਨੇ ਅੰਤ ਨਾ ਪਾਇਆ ਜਾ ਕੇ ਲੀਲਾ ਕੀ ਵੇਤ ਨਾ ਸਗਲ ਦੇਵ ਹਾਰਿਆ ਵਗਾਹੀ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰੇ ਆਪਣਾ ਸੂਤ ਸਮਾਇਤ ਗਿਆਨ ਧਿਆਨ ਜਿਨ ਦੇ ਜਾਂਦਾ ਸੁਨਾਮ ਧਿਆਵ ਹੰਸੇ ਤੇ ਹੁਗਣ ਮਹਿ ਜਾ ਕੋ ਭਰਮਾਈ ਜਨਮ ਮਾਰਾ ਫਿਰਿਆ ਵੈ ਜਾਇ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾ ਨਾਨਾ ਰੂ ਨਾਨਾ ਜਾ ਕੇ ਰੰਗ ਨਾਨਾ ਭੀਖ ਕਰਾਈ ਕਰੰਗ ਨਾਨਾ ਬੇਤ ਕਿਨ ਵਿਸਥਾਰ ਪ੍ਰਭ ਅਵਨਾਸੀ ਅਕੰਕਾਰ ਨਾਨਾ ਚਲਦ ਕਰੀ ਖਿਨ ਵਾਹਿ ਪੂਰ ਰਹੇ ਪੂਰਨ ਸਭ ਠਾਈ ਨਾਨਾ ਬੇਤ ਕਰ ਬਨ ਤੋ ਬਨਾਈ ਆਪਣੀ ਕਿਵੇਂ ਤਿਆ ਪਾਈ ਸਭ ਘੱਟ ਦਿਸਕੇ ਸਭ ਦਿਸਕੇ ਠਾਉ ਜਾਪ ਜਾਪ ਜੀਵੈ ਨਾਨਕ ਨਾਉ ਨਾਮ ਕੀ ਧਾਰੀ ਸਗਲੇ ਜੰਤ ਨਾਮ ਕੀ ਧਾਰੀ ਖੰਡ ਬ੍ਰਹਮੰਡ ਨਾਮ ਕੀ ਧਾਰੀ

ਸੁਣ ਸਰਾਵਨ ਕਰ ਕਿਰਪਾ ਜਿਸੇ ਆਪਣਾ ਨਾਮ ਲਾਇ ਨਾਨਕ ਚੌਥੇ ਪਾਤਮਾ ਸੋ ਜਨਗਤ ਪਾਇ ਰੂਪ ਸਤ ਜਾ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੇ ਬਾਣੀ ਸਤ ਪੁਰਖ ਸਾ ਮਾਹਿ ਸਮਾਨ ਸਤ ਕਰਮ ਜਾ ਕੇ ਰਚਨਾ ਸਤ ਮੂਰ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਿਸਾ ਸਤ ਭਲੀ ਸਤਨਾਮ ਪ੍ਰਭ ਕਰ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਉਪਾਈ ਸਾਧ ਵਚਨ ਸਾਧ ਉਪਦੇਸ਼ ਸਾਧ ਤੀ ਜਨ ਜਾ ਕਰਦਾ ਪ੍ਰਵੇਸ਼ ਸਾਧ ਨਰਤ ਬੁਝਾ ਜੇ ਕੋਈ ਨਾਮ ਜਪਤ ਤਾਂ ਕੀ ਗਾਤ ਹੋਏ ਆਪ ਸਤ ਕੀ ਆ ਸਭ ਸਾਧ ਆਪੇ ਜਾਣੇ ਆਪਣੀ ਮਿਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਾਰਨ ਹਾਰ ਵਨਾ ਬੂਝ ਕਰਤ ਵਿਚਾਰ ਕਰਤੀ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋਤ ਪਾਵ ਸੋ ਵਰਤੀ ਆ ਬਿਸਮਨ ਬਿਸਮ ਭੈ ਬਿਸਮਾਇ ਜਨ ਬੂਝਿਆ ਤਾਇ ਸਵਾਦ ਪ੍ਰਭ ਕਰ ਰੰਗ ਰਾਜ ਜਨ ਰਹੇ ਗੁਰ ਕਾ ਵਚਨ ਪਦਾਰਥ ਲਹੇ ਹੋਏ ਦਾਤ ਤੂੰ ਕਾਟ ਨਾਰ ਜਾ ਕਰ ਸੰਗ ਕਰਾ ਸੰਸਾਰ ਜਾਨਕਾ ਸਿਵ ਸੁਵੜ ਭਾਗੀ ਜਾਨਕ ਸੰਗੀ ਕਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਇ ਗੁਰ ਪ੍ਰਸਾਦ ਨਾਨਕ ਫਲ ਪਾਇ ਸਲੋਕ ਆਇ ਸਜੁ ਗਾਇ ਸਜ ਹੈ ਪੀ ਸਜ ਨਾਨਕ ਭੂਸੀ ਪੇ ਸਚ ਅਸ਼ਟਪਦੀ ਚਰਨ ਸਾਧੂ ਸਤ ਪ੍ਰਸਨ ਹਰ ਪੂਜਾ ਸਾਧੂ ਸਤ ਸਿਵ ਦਾਰ ਦਰਸ਼ਨ ਸਾਧੂ ਸਤ ਪੀਖਨ ਹਰ ਨਾਮ ਸਾਧੂ ਸਤ ਧਿਆਵਨ ਹਾਰ ਆਵ ਸਾਧੂ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਾਧੂ ਸਤ ਪ੍ਰਭ ਭਗਤਾ ਸੁਰਤ ਸਾਧੂ ਸਤ ਜਾ ਸੁਨਤਾ ਬੁਜਨ ਹਰ ਕੋ ਸਤ ਸਭ ਹੋਏ ਨਾਨਕ ਸਾਧ ਸਤ ਪ੍ਰਭ ਸੋਏ ਸਤ ਸਰੂਪ ਰਹਿਦਾ ਹੈ ਜਿਨ ਮਾਨਿਆ ਕਰਨ ਕਰਾਂ ਤਨ ਮੂਲ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤੇ ਮਨ ਪ੍ਰਗਟਾਇਆ ਪੈ ਤੀ ਨਿਰਭਾਉ ਹੋਏ ਵਸਾਨਾ ਜਿਸ ਦੀ ਬੁਜਾ ਤੇ ਮਾਹਿ ਸਮਾਨਾ ਵਸਤ ਮਾਹਿ ਦੀ ਵਸਤ ਗੜਾਇਆ ਤਾ ਕਉ ਭਿੰਨ ਨਾ ਕਹਿਣਾ ਜਾਏ ਬੁਜਾ ਬੁਜਨ ਹਰ ਬਵੇਕ ਨਾਰਾਇਣ ਮਿਲੇ ਨਾਨਕੀ ਕਰ ਠਾਕੁਰ ਕਾ ਸੇਵਕ ਆ ਗਿਆ ਕਰ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨ ਹਰਾ ਸੇਵਕ ਰਾਖਨ ਰੰਕਾਰ ਸੋ ਸੇਵਕ ਜਹਦਾਇਆ ਪ੍ਰਭ ਧਾਰ ਨਾਨਕ ਹੋ ਸੇਵਕ ਸਾਹ ਸੁਮਾਰ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਸਰਬਾ ਰਾਖੇ ਆਪਣੇ ਦਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਏ ਆਪਣੇ ਸੇਵਕ ਆਪ ਪਾਤ ਰਾਖੇ ਤਾਂ ਕਿ ਆਤਮ ਕੋਈ ਨਾ ਲਾਖੇ ਪ੍ਰਭ ਸੇਵਕ ਕੋ ਨਾ ਪਾਹੁ ਚਾਹੇ ਪ੍ਰਭ ਸੇਵਕ ਉੱਚਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹ ਦੇਹ ਪ੍ਰਗਟਾਇਆ ਨੇਕੀ ਕੀਰੀ ਮੈਂ ਕਲ ਰਾਖੇ ਪਸਮ ਕਰੈ ਲਸਕਰ ਕੋਟ ਲਾਖ ਜਿਸ ਕਾ ਸਾਸਨ ਕੱਢ ਤਿਆਵ ਤਾ ਕੁ ਰਾਖ ਦੀ ਕਰ ਹਾਥ ਮਾਨਸ ਯਤਨ ਕਰਤ ਬਹੁ ਪਾਇਤ ਤਿਸਕੀ ਕਰਤ ਬਿਰਥੇ ਜਾਤ ਮਾਰਿਆ ਨਾ ਰਾਖਿਆ ਵਰਨਾ ਕੋਈ ਸਰਬ ਜੀ ਅੰਕਾਰ ਰਾਖੈ ਸੋਏ ਪਾਹੀ ਸੂਚ ਕਰ ਹਰੀ ਪ੍ਰਾਣੀ ਜਬ ਨਾਨਕ ਪ੍ਰਭ ਲਖ ਵੈ ਡਾਣੀ ਵੈਰੰ ਵੈਰ ਵੈਰ ਪ੍ਰਭ ਜਪੀਆ ਪੀ ਅੰਮ੍ਰਿਤ ਹਮਾਨ ਤੰਤਰ ਪੀ ਨਾਮ ਰਤਨ ਜਿਨ ਗੁਰਮੁਖ ਪਾਇਆ ਦੇਸ ਕੀ ਸ਼ਵਰ ਨਾਹ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਾ ਨਾਮ ਕਸੰਗ ਨਾਮ ਰਾਸ ਜੋ ਜਾਂ ਦ੍ਰਵਤਾਨੀ ਮਾਨ ਤਨ ਨਾਮ ਹਨਾਮ ਸਮਾਨੀ ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਾਨਕਾ ਸਦ ਕਾਮ ਬੋਲਹੁ ਜਹ ਜੀਹ ਬੈ ਦਿਨ ਰਾਤ ਪ੍ਰਭ ਆਪਣਾ ਜਨ ਕਿਨੀ ਦਾਤ ਕਰਹਿ ਭਗਤ ਆਤਮ ਕਹਿ ਚਾਹੇ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੁਆ ਹੁਵਤ ਸੋ ਅਜਾਨੈ ਪ੍ਰਭ ਆਪਣੇ ਕਾਹ ਕੋ ਪਛਾਣਾ ਦੇਖੀ ਮਹਿਮਾ ਕਾਨ ਬਖਾਨ ਉਸਕਾ ਗੁਣ ਕਹੀ ਇਕ ਨਾ ਜਨ ਵਾਟ ਪੈਰ ਪ੍ਰਭ ਸਹਿ ਹਜ਼ੂਰੇ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਿਹ ਮਾਨ ਤਨ ਆਪਣਾ ਤਿਨ ਜਾਣ ਦੇਹੇ ਜਿਨ ਜਨ ਆਪਣਾ ਪ੍ਰਭੂ ਪੁਛਾ ਤਾ ਸੂ ਜਨ ਸਰਵ ਥੋ ਕਾ ਦਾਤਾ ਤਿਸਕੀ ਸਰਣ ਸਰਵ ਸੁਖ ਪਾਇ ਵਹ ਤਿਸਕਾ ਦਰਸ ਸਭ ਪਾਇ ਮੇਟਾਵੈ ਔਰ ਸਿਆਨ ਸਗਰੀ ਸ਼ਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਨ ਹੋਵੀ ਤੇਰਾ ਨਾਨਕ ਤਿਸ ਜਨ ਕੀ ਪੂਜਾ ਹੋ ਸਾਧ ਪੈਰਾ ਸਲੋਕ ਸਾਧ ਪੁਰਖ ਜਨ ਜਾਣਿਆ ਸਾਧੂ ਪੁੱਤ ਕਾ ਨਾਮ ਤਿਸਕਾ ਸੰਗ ਸੇ ਖੁਦਰਾ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਾਧਗੁਰ ਸੇਖੀ ਕਰਾ ਪ੍ਰਤ ਪਾਰ ਸੇਵ ਕਉ ਗੁਰ ਸਦਾ ਦਇਆਲ ਸੇਖੀ ਗੁਰ ਦੁਰਮਤ ਮਲ ਹਿਰਾਇ ਗੁਰੂ ਵਚਨ ਹਰ ਨਾਮ ਉਚਰੈ ਸਤਗੁਰ ਸਿੱਖ ਬੰਧਨ ਕਾਟੈ ਗੁਰ ਕਸੇ ਉਪਕਾਰ ਦੀ ਆਟ ਸਤਗੁਰ ਸੇਖ ਨਾਮ ਧਾਨ ਦੇ ਗੁਰ ਕਾ ਸੇ ਗੁੜ ਭਾਗੀ ਹੇ ਸਾਧਗੁਰ ਸੇਖ ਹਰਤ ਪਲਤ ਸਵਾਰ ਨਾਨਕ ਸਾਧਗੁਰ ਸੇਖ ਜੀ ਅਨਾਜ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਾ ਮਨ ਮਹ ਸਹਿ ਕਉ ਕਰ ਕਾਸ਼ਨਾ ਜਨਾਵੈ ਹਰ ਹਨਾਵਰ ਦਾ ਸਤ ਆਵੈ ਮਾਨ ਬੇਟਾ ਸਤਿਗੁਰ ਕੈ ਪਾਸ ਤੇ ਸੇਵਕ ਕੀ ਕਾਰਜ ਰਾਜ ਸੇਵਾ ਕਰ ਤੋਏ ਦੇਹ ਕਾਮੀ ਤਿਸ ਕਹੋ ਪ੍ਰਭ ਸੁਆਮੀ ਆਪਣੀ ਕਿਰਪਾ ਜ ਸਾਹਿਬ ਕਰੀ ਨਾਨਕ ਸੋ ਸੇਵ ਗੁਰ ਕੀ ਮਾਤ ਲੀਏ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣੈ ਸੋ ਸਤਿਗੁਰ ਜਿਸ ਸਿਰੇ ਦਾ ਹਰ ਨਾਵ ਅਨਕਬੈਰ ਗੁਰ ਕਾ ਬਲ ਜਾਊ ਸਰਮਨਿ ਧਨ ਜੀ ਅਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇਹ ਕਹਿਆ ਪੁਨਹੀਂ ਕਾਸ਼ ਕਰਮ ਸਹਿ ਸੋ ਸਿਆਨ ਭੁਲਾਇਆ ਨਾ ਜਾਈਏ ਨਾਨਕ ਕਹਿ ਗੁਰ ਬੁੜ ਭਾਗੀ ਪਾਈ ਗਿਆ ਸਫਲ ਦਰਸ਼ਨ ਪੀਖਤ ਮੁਨੀਤ ਪਰਸਤ ਚਰਨ ਗਤ ਨਿਰਮਤ ਜੀਤ ਪੀੜ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੇ ਦਰਗਾਹ ਗਵੇ ਸੁਨ ਕਰ ਬਚਨ ਕਰਨ ਆਇਆ ਗਾਨੀ ਮਨ ਸੰਧੁ ਹਾਤਮ ਪਤੀਆ ਨੇ ਪੂਰਾ ਗੁਰ ਆਖਿਆ ਜਾ ਕਾ ਮੰਤਰ ਅੰਮ੍ਰਿਤ ਪੀਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਹ ਪਾਵੈ ਤਹ ਲਈ ਮਿਲਾਏ ਜਿਹ ਬਾਈ ਕੋਸ ਤਨਿਕ ਸਾਧ ਪੁਰਖ ਪੂਰਨ ਬਾਬੇ ਕਾਹੂ ਬੋਲ ਨਾ ਪਾਹੁ ਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨੈ ਨਾ ਪਾਈ
ਅਨਕ ਭਗਤ ਬੰਦਾ ਨਿਯੁਕਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤਿਬਲ ਹਰਿ ਸਤਿਗੁਰ ਅਪਨੇ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਜਪਨੇ ਹੋ ਹਰਿ ਰਸ ਪਾਵੈ ਜਨ ਕੋਇ ਅੰਮ੍ਰਿਤ ਪੀਵੈ ਅੰਮ੍ਰਿਤ ਸੋਹਿ ਉਸ ਪੁਰਖ ਪਾਇਆ ਨਾਹੀਂ ਕਦੇ ਵਿਨਾਸ।

ਤਹਿਤ ਨਾਸ਼ ਦਬਦ ਮਹਿ ਠੰਡ ਵਰਤਾਈ ਆਨੰਦ ਵੈ ਦੁਖ ਨਾਠੀ ਭਾਈ ਜਨ ਬਨ ਕੇ ਮਿਟਿਆ ਆਂਦੀ ਸੇ ਸਾਧੂ ਕੇ ਪੂਰਨ ਉਪਦੇਸ਼ ਪਾਉ ਚੁਕਾ ਨਿਰਭਉ ਹੋਇ ਵਸੇ ਸਗਲ ਵਿਆਧ ਮੰਤੀ ਖੈ ਨਸੇ ਜਿਸ ਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਬ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸਰਵ ਨਿਰਗੁਣ ਆਪ ਸਰਗੁਣ ਪਿਓਹਿ ਕਲਾ ਧਾਰ ਜਨ ਸਗਲੀ ਮੋਹਿ ਆਪਣੇ ਚਰਤ ਪ੍ਰਭ ਆਪ ਬਨਾਏ ਆਪਣੀ ਕਿਉਂ ਤਿਆ ਪਾਏ ਹਾਰ ਬਿਨ ਦੂਜਾ ਨਾਹੀਂ ਕੋਏ ਸਰਬ ਨਿਰੰਤਰੀ ਕੁਸੋਤ ਪੋਤ ਰਵਿਆ ਰੂਪ ਰੰਗ ਭੈ ਪ੍ਰਗਾਸ ਸਾਧਕ ਸੰਗਰਾਜ ਰਚਨਾ ਆਪਣੀ ਗਲ ਧਾਰੀ ਅੰਕਵਾ ਨਾਨਕ ਬਲ ਹਰਿ ਸਲੋਕ ਸਾਧਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਧਨ ਸਾਰ ਅਸ਼ਟਪਦ ਸੰਤ ਜਨਾ ਮਿਲ ਕਰਹੁ ਵਿਚਾਰੀ ਸਿਮ ਨਾਮ ਆਧਾਰ ਅਵਰੇ ਉਪਾਰ ਸਮੀਤ ਵਿਸਾਰ ਚਰਨ ਕਮਲ ਰਿਦ ਮਹਿਲ ਧਾਰ ਕਰਨ ਕਾਰਨ ਸੁਪ੍ਰਭ ਸਮਰਾਜ ਦ੍ਰਿੜ ਕਰ ਗਹੁ ਨਾਮ ਹਰ ਵਾਥੀ ਹੁ ਧਨ ਸੰਚ ਹੁਵਹਿ ਭਗਵੰਤ ਸੰਤ ਜਨਕ ਨਿਰਮਲ ਮੰਤਰੀ ਕਾਸ ਰਾਖ ਮਨ ਮਾਹੀ ਸਰਵ ਰੋਗ ਨਾਨੂ ਮਿਟ ਜਾਹਿ ਜਿਹ ਧਨ ਕਉ ਚਾਰ ਕੁੰਟ ਉਠਤਾਵੈ ਸੋ ਧਨ ਹਰ ਸੇਵਾ ਦੀ ਉਪਾਵੈ ਜਿਸ ਸੋ ਕਉ ਨਿਤ ਬਾਂਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕਉ ਕਰਹਿ ਭਲੀ ਕਰਨੀ ਸਾ ਸੋਭਾ ਬਜ ਹਰ ਕੇ ਸਰਣ ਜਨ ਕੇ ਉਪਾਇ ਵੀ ਰੋਗ ਨਾ ਜਾਏ ਰੋਗ ਮਿਟੈ ਹਰਿ ਅਵਖ ਦਲਾਏ ਸਰਵ ਨਿਧਾਨ ਮਹਿ ਹਰ ਨਾਮ ਨਿਧਾਨ ਜਬ ਨਾਨਕ ਦਰਗਹ ਪਰਵਾਨ ਮਨ ਪ੍ਰਭੂਤਾ ਹਰ ਕੇ ਨਾਏ ਦੇਹ ਦੇਹ ਤਵ ਤਵੈ ਠਾਈ ਤਾਕੋ ਵਿਘਨ ਨਾ ਲਾਗਕ ਜਾਗਰਤ ਬਸ ਹਰ ਸੋਏ ਕਾਲ ਦਾ ਦੀਠੰਡ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਾਹਿਬ ਪੂਰਨ ਹੋਇਆ ਸੋ ਭਗਤ ਪਾਇ ਆਤਮ ਪ੍ਰਗਾਸ ਤੇਤ ਕਾਰ ਜਾਇਓ ਬਸ ਮਨਾਸੀ ਕਹੁ ਨਾਨਕ ਕਾਟੀ ਜਮ ਫਾਸੀ ਤਦ ਵਿਚਾਰ ਕਹੈ ਜਨ ਸਾਚਾ ਜਨਮ ਵਰ ਸੁਖਾ ਚੁਕਾ ਚਾਇ ਆਵਾਗਨ ਮਿਟਾਇ ਪ੍ਰਭ ਸਿਵਾ ਤਿਆਗ ਸਰਣ ਗੁਰਦੇਵ ਇਉਂ ਰਤਨ ਜਨਮ ਕਾਹੁ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਉਪਾਵ ਨਾ ਛੂਟਨ ਹਾਰੀ ਸਿਮਰ ਸਾਸ ਵੀਰ ਵਿਚਾਰ ਹਰ ਕੇ ਭਗਤ ਕਰਹੁ ਮਨ ਲਾਇ ਮਨ ਬੰਛਤ ਨਾਨਕ ਫਲ ਪਾਈ ਸੰਗ ਨਾ ਚਾਰ ਤੀਰਾ ਧਨਾ ਤੂੰ ਕਿਆ ਲਪਟਾਵੈ ਮੂਰਖ ਮਰਾ ਸਤਮੀਤ ਪਟਾਂ ਬਰ ਬਨ ਤੈਨਤੀ ਕਹੁ ਤੁਮ ਕਮ ਸਨਾਥ ਰਾਜ ਰੰਗਮੈ ਵਿਵਸਥਾ ਜੰਤੀ ਕਹੁ ਕਮ ਛੁਟਕਾਰਾ ਸਹਸ ਤੀਰਾ ਥ ਸਵਾਰੀ ਝੂਠਾ ਡੰਫ ਝੂਠ ਪਾ ਸਾਰ ਜਿੰਦੀ ਤਹ ਬੁਝਿਆ ਨਾ ਬਿਗਾਨਾ ਨਾ ਵਿਸਾ ਨਾਨਕ ਪੁਛਤਾ ਨਾ ਗੁਰਗਿਮਾਇ ਤੂੰ ਲਿਖੀ ਏ ਆਨੇ ਭਗਤ ਬਿਨਾ ਬਾ ਡੂਬੇ ਸਿਆ ਨੇ ਹਰ ਕੀ

ਸਤਿਹਰਿ ਕੋ ਨਾਮ ਸਹਿਜ ਸੁਭਾਈ ਨਾਨਕ ਗੁਣ ਗਾਵਤ ਤ੍ਰਿ ਉਤਰ ਸਮੈੜ ਬਿਨਸ ਜਾ ਹੋਮੈ ਵਿਖ ਫੈਲ ਹੂਹੇ ਅਚੰਦ ਬਾ ਸਾਹਿਬ ਸੁਖਨਾਲ ਸਾਸ ਗ੍ਰਾਸ ਨਾਮ ਸੰਭਾਲ ਛਾੜ ਸਿਉਂ ਸਕਦੀ ਮਨਾ ਸਾਧ ਸੰਗ ਪਾਵੈ ਸਚ ਤਨਹਰ ਪੂੰਜੀ ਸੰਜ ਕਰੋ ਵਿਆਹ ਹਾਰੀ ਖਾ ਸੁਖ ਦਰਗਾ ਜਾਕਾਰ ਸਰਵ ਨਿਰੰਤਰੀ ਕੋ ਦਿਖ ਕਹੋ ਨਾਨਕ ਜਾ ਕੇ ਮਸਤਕ ਦੇਖ ਕੋ ਜਾਪੀ ਕੋ ਸਾਲਾਹੀ ਸਿਮਰੇ ਕੋ ਮਨ ਆਹੀ ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਵ ਏਕ ਭਗਵਾਨ ਦੇ ਕੋ ਏਕ ਏਕ ਹਰਿਆਪ ਪੂਰਨ ਪੂਰਹਿ ਪ੍ਰਭਿਆਪ ਅਨਕ ਵਿਸਤਾਰੀ ਤੇ ਭਾਈ ਅਰਾਧ ਪ੍ਰਾਸ਼ਤ ਗਏ ਮੰਤਨ ਅੰਤਰੀਕ ਪ੍ਰਭ ਰਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣ ਆਏ ਨਾਨਕ ਪ੍ਰਭ ਬੇਨਦੀ ਆਪਣੀ ਭਗਤੀ ਲਾਇਆ ਸੁਪਤਿ ਜਾਚਕ ਜਨ ਜਾਚਾ ਪ੍ਰਭ ਦਾਨ ਕਰ ਕਿਰਪਾ ਦੀਵ ਹਰ ਨਾਮ ਸਾਧ ਜਨਕ ਮਾਂਗ ਤੂਰ ਪਾਰ ਬ੍ਰਹਮ ਸਰਦ ਪੂਰ ਸਦਾ ਸਦਾ ਪ੍ਰਭ ਗਾਵੈ ਸਾ ਸਾ ਪ੍ਰਭ ਤੁਮਹਿ ਧਿਆਵੈ ਚਰਨ ਕਮ ਸਿਉ ਲਾਗੈ ਪ੍ਰੀਤ ਭਗਤ ਕਰਉ ਪ੍ਰਭ ਕੀ ਨਿਤ ਨਿਯਤ ਏਕੋ ਟੇਕੋ ਆਧਾਰ ਨਾਨਕ ਮੰਗ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇ ਹਰ ਪਾਵ ਬਿਰਲਾ ਕੋਈ ਜਿਨ ਚਾਖਿਆ ਸੀ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨਹੀਂ ਸੁਭਰ ਭਰੀ ਪ੍ਰੀਮ ਰਸ ਰੰਗ ਪੂਜਾ ਚਾਹੁ ਸਾਧ ਕੇ ਸੰਗ ਪਰਿ ਸਰਨਾਰਨ ਸਭ ਤਿਆਗ ਅੰਤਰ ਪ੍ਰਕਾਸ਼ ਅਨ ਦਿਨ ਲਿਵ ਲਾ ਗੁੜ ਪਾਗੀ ਜਪਿਆ ਪ੍ਰਭ ਸੋਇ ਨਾਨਕ ਨਾਮ ਰਤਿ ਸੁਖ ਹੋਏ ਸੇਵਕ ਮਨ ਸਾਹਿਬ ਪੂਰੀ ਪਈ ਸਾਧੂ ਕਰਤੇ ਨਿਰਮਲ ਮਤ ਲਾਈ ਜੈਨ ਕਉ ਪ੍ਰਭ ਹੋਇਓ ਦਿਆਲ ਸੇਵਕ ਨੂੰ ਸਦਾ ਨਿਹਾਲ ਬੰਧਨ ਕਾਰਨ ਮੁਖ ਜਨ ਪਾਇਆ ਜਨਮ ਵਰਨ ਦੂਖ ਪ੍ਰਭ ਗਾਇਆ ਇਸ਼ਪੁਨੀ ਸਰਦਾ ਸਾਹਿਬ ਪੂਰੀ ਰਵ ਰਿਹਾ ਸਾਧ ਸੰਗ ਹਜੂਰੀ ਜਿਸਕਾ ਸਾਧ ਲਿਆ ਮਿਲਾਇ ਨਾਨਕ ਭਗਤੀ ਨਾਮ ਸੁਮਾਈ ਸੋ ਕਿਉਂ ਵਿਸਰੈ ਜੇ ਘਾਲ ਨਾ ਭਾਨੈ ਸੋ ਕਿਉਂ ਵਿਸਰੈ ਜੇ ਕੀਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਸੋ ਕਿਉਂ ਵਿਸਰੈ ਜੇ ਅਗਨ ਮਹਾਰਾਖ ਗੁਰੂ ਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਵਿਸਰੈ ਜੇ ਵਿਖਤੇ ਕਾਟ ਹੈ ਜਨਮ ਜਨਮ ਕਾ ਟੂਟਾ ਗਾਟ ਹੈ ਗੁਰਪੁਰੈ ਤਾ ਤੇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਦ ਕਰੀ ਹੋ ਕੈ ਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਹਾਵ ਜਪ ਹਾਵ ਰਹਿਣਮ ਜਪਾਵ ਭਗਤ ਪਾਇ ਤਰਿਆ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਬ ਕਲਿਆਣ ਸੁਖ ਨਿਧ ਨਾਮ ਬੁੜਤ ਜਾਤ ਪਾਇ ਬਿਸਰਾਮ ਸਕਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਹਗੁੰਤਾ ਸੁਭਜੀ ਪ੍ਰੀਤ ਪ੍ਰੇਮ ਰਹਿ ਚਾਵ ਮੰਤਨ ਅੰਤਰਿ ਸੁਆ ਉਨੀਤੋਂ ਪੀਰ ਦਰਸ ਸੁਖ ਹੋਇ ਮਨ ਵਿਕਸਾਇ ਸਾਧ ਚਰਨ ਧੋਇ ਭਗਤ ਜਨਕ ਮੰਤਨ ਰੰਗ ਬਿਰਲਾ ਕੋ ਪਾਵੈ ਸੰਗਿਕ ਵਹਿ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕਿ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰੂ ਸੰਭਾਈ ਪ੍ਰਭਕ ਸਾਂਧੀ ਦਿਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤ ਪਾਲ ਆਦਿ ਪੁਰਕਾਰਨ ਕਰਤਾਰ ਭਗਤ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਹੀ ਪੁਨੀਤ ਭਗਤ ਪਾਈ ਲਾਵੈ ਮਨ ਹੀਤ ਹਮ ਨਿਰ ਗੁਣੀ ਆਰ ਨੀਚ ਅਜਾ ਨਾਨਕ ਤੁਮਰੇ ਸਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਈ ਕ੍ਰਿਮ ਕਰਕੇ ਗੁਣ ਗਾਏ ਅਨਕ ਰਾਜ ਭੋਗ ਵਡੇ ਆਈ ਹਰਿ ਕੇ ਨਾਮ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਤੀ ਹਰ ਹਰ ਨੀਤ ਭਰੀ ਸੋ ਕਰਨ ਸੋ ਵਤਨਵੰਦ ਹਿਰਦਾ ਬਸ ਪੂਰਨ ਕੁਰਮੰਦ ਸਾਧ ਸੰਗ ਪ੍ਰਭ ਹੁ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕ ਆਇਆ ਬਿਹੀ ਫਿਰ ਜਾ ਬਸਪਦ ਜਬ ਅਕਾਰ ਹੁਕਾਸ਼ ਨਾਨ ਦ੍ਰਿਸ਼ਟੀ ਤਬ ਆਪਨ ਤਬ ਕਹਿਤੀ ਹੋਤਾ ਜਬ ਧਾਰੀ ਆਪਨ ਸੁਨ ਸਮਾਧ ਤਬ ਵੈਰ ਵਿਰੋਧ ਕਿਸੰਗ ਕੁਮਾਰ ਜਬ ਇਸਕਾ ਵਰਨ ਚਿਹਨ ਨਾ ਜਾਬ ਤਬ ਹਰਕ ਸੋ ਕਹ ਕਿਸਾ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮਤਾ ਮੂਹ ਕਹਾ ਕਿਸੋਦ ਪਰਮ ਆਪਨ ਖੀਲਾ ਵਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਤ ਪ੍ਰਭ ਕੀ ਵਰ ਧਨ ਤਾਬ ਬੰਧ ਮੁਕਤ ਕਹੋ ਕਿਸ ਕਹੋ ਬਣੇ ਜਾਵੀ ਕਹ ਹਰ ਗੁਮ ਅਪਾਰ ਤਵ ਨਰਕ ਸੁਰਗ ਕਹੋ ਕਾਉਨ ਅਵਤਾਰ ਜਬ ਨਿਰਗੁਣ ਪ੍ਰਭ ਸਹਿਜ ਸੁਭਾਈ ਤਬ ਸਭ ਸਕਤ ਕਹੋ ਕਿ ਤਠਾਏ ਜਾਵੇ ਆਪ ਹੈ ਆਪ ਆਪਣੇ ਜੋ ਧਰੈ ਤਬ ਕਉਨ ਨਿਡਰ ਕਮ ਕਰ ਡਰ ਆਪਨ ਚਲਦਾ ਆਪ ਕਰਨੇ ਹਾਰ ਨਾਨਕ ਠਾਕੁਰ ਗੁਮ ਅਪਾਰ ਅਵਨਾਸੀ ਸੁਖ ਆਪਨਾਸਨ ਤਹਿ ਜਨਮ ਵਰਨ ਕਹ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਤ੍ਰਾਸ ਕਹ ਹੋ ਕੇ ਸਹ ਹੋਏ ਜਬ ਅਵਗਤ ਅਗੋਚਰ ਪ੍ਰਭੀ ਕਾ ਤਬ ਚਿਤ੍ਰਗੁਪਤ ਕਹ ਪੂਛਤ ਰੇਖ ਜਾ ਨਾਥ ਨਿਰੰਜਨ ਅਗੋਚਰ ਅਗਾਦੀ ਤਬ ਕਮ ਛੁਟੇ ਕਨ ਬੰਧਨ ਵੈਦਿ ਆਪਣਾ ਆਪ ਆਪ ਹੀ ਅਚਰ ਜਾ ਨਾਨਕ ਆਪ ਰੂਪ ਆਪ ਹੀ ਅਪਰ ਜਾ ਜਹ ਨਿਰਮਲ ਪੁਰਖ ਪੁਰਖ ਪਾ ਤੋਤਾ ਤਹਿ ਬਿਨ ਬੈਠ ਕਹ ਹੋ ਕਿਆ ਤੋਤਾ ਜਹ ਨਿਰੰਜਨ ਨਿਰੰਕਾਰ ਨਿਰਵੈਨ ਤਹਿ ਕੌਨ ਕਉ ਮਾਨ ਕੌਨ ਅਭਿਮਾਨ ਜਹ ਸਰੂਪ ਕੇਵਲ ਜਗਦੀਸ ਤਹਿ ਸ਼ਾਰ ਸ਼ਦਰ ਲਗਤ ਕਹੁ ਗੀਸ ਜਹ ਜੋਤ ਸਰੂਪੀ ਜੋਤ ਸੰਗ ਸੁਮਾਵੈ ਤਹਿ ਕਿਸੈ ਪੂ ਕਵਨ ਦ੍ਰਵਤਾ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੀ ਕਾ ਨਾਹ ਸੁਮਾਰ ਜਬ ਆਪਣੀ ਸੁਭਾ ਆਪਣੇ ਸੰਗ ਬਨਾਈ ਤਬ ਕੌਨ ਵਾਯੁ ਵਾ ਮਿੱਤਰ ਸੁਤ ਭਾਈ ਜਹ ਸਰਵ ਕਲਾ ਆਪ ਹੈ ਪ੍ਰਵੀਨ ਤਹ ਵੇਦ ਕਤੀਬ ਕਹ ਕੋ ਚੀਨ ਜਬ ਆਪਨ ਆਪ ਆਪ ਉਰ ਧਾਰ ਤਉ ਸਗਨ ਅਬ ਸਗਨ ਕਹ ਵਿਚਾਰ ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀ ਆ ਚੀਰਾ
ਬਿਸਮਰ ਬਿਸਮ ਰਹਿ ਬਿਸਮਾਰ ਨਾਨਕ ਅਪਨੀ ਗੱਲ ਜਾਣ ਹੁਆ ਜਹਾਂ ਛਾਲਿਆ ਸ਼ੇਰ ਦਾ ਭੇਦ ਸਮਾਇਆ ਊਹਾਂ ਕਿਸ ਵਿਆਹ ਨਮਾਇਆ ਵਾਪਸ ਕਵਾ ਪਿਆਦੀਸ ਤਿਹੋ ਗੁਣ ਕਾ ਨਾਹੀਂ ਪ੍ਰਵੇਸ ਜਹੀ ਕਹੀ ਕੇਕ ਭਗਵੰਤਾ ਤਹ ਕੌਣ ਅਚਿੰਦ ਖਲਾ ਗਿਆ ਚਿੰਤਾ ਜਹਾਂ ਆਪਣਾ ਆਪ ਆਪ ਦਿਆਰ ਤਹ ਕੌਣ ਕਥਾ ਕੌਣ ਸੁਣਨੇ ਹਾਰਾ ਬਹੁ ਬਿਆਨ ਤੂਚ ਤੇ ਉੱਚਾ।

ਰਜਿਓ ਸੋ ਤਿਸਹਿ ਧਿਆਤ ਜਿਸ ਭਾਵੇ ਤਿਸ ਲਈ ਮਿਲਾਈ। ਭਗਤ ਕਰੀ ਹਰਿ ਕੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨਾ ਨਾਨਕ ਇੱਕ ਜਾਣੇ ਜਾਂ ਲਾਗਾ ਹਰੀ ਕਹਿਣਾਏ ਦਿਸ ਕੀ ਆਸ ਨਾ ਬਿਰਥੀ ਜੈ ਸਿਵਕ ਸਿਵਾ ਬਣਾਏ ਹੁਕਮ ਬੂਝ ਪਰਮ ਪਦ ਪਾਏ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਦੂਰ ਪਏ ਨਿਰਵੈਰ ਅੰਤਨ ਪੂਜਾ ਗੁਰ ਕੇ ਪੈਰੀ ਲੋਕ ਸੁਖੀ ਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਹੈ ਮੇਰੇ ਸਾਧ ਸੰਗ।

ਤੁਮ ਕਹਿ ਸਵਾ ਵਾਟ ਕਹਿਰ ਪ੍ਰਾਪੀ ਕਮ ਨੀਰਾ ਮਿਟਿਆ ਗਿਆਨ ਬਿਨਸੈ ਅੰਧੇਰਾ ਸਨਪ ਦੇ ਹਿਰਦੈ ਬੁਧ ਸਾਵ ਮਨ ਇੱਛੇ ਨਾਨਕ ਫਲ ਪਾਵਹੁ ਫਲਤ ਪਲਤ ਦੁਇ ਲਿਹੁ ਸਵਾਰ ਰਾਮ ਨਾਮੇ ਅੰਤਰ ਵਰਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸਾਇ ਤ ਸਾਜ ਪ੍ਰੀਖਿਆ ਮਨ ਤਾ ਨਾਮ ਜਪ ਵਲੇ ਬਲਾਇ ਦੂਖ ਦਰਦ ਮਨ ਤੇ ਪਵ ਜਾਇ ਸਾਚ ਵਾਪਾਰ ਕਰਹੁ ਵਾਪਾਰੀ ਦਰਗਹਿ ਨਿਭਹਿ ਕੀਪ ਤੁਮਾਰੀ ਕਟੀ ਕਰਖ ਮਨ ਵਾਹਿ ਨਾਨਕ ਬਹਰ ਨ ਆਵਹਿ ਜਾਹਿ ਦਿਸਤੇ ਦੂਰ ਕਹਾ ਕੁ ਜਾਇ ਉਬਰਾਇ ਰਾਖ ਨ ਹਰ ਧਿਆਇ ਨਿਰਭਾਉ ਜਪੈ ਸਗਲ ਭਾਉ ਮਿਟੈ ਪ੍ਰਭ ਕਿਰਪਾ ਦੇ ਪ੍ਰਾਣੀ ਛੋਟੈ ਜਿਸ ਪ੍ਰਭ ਰਾਖਤ ਨਾਹੀ ਦੁਖ ਨਾਮ ਜਪਨ ਮਨ ਉਤ ਸੁਖ ਚਿੰਤਾ ਜਾਇ ਮਿਟੈ ਅਹੰਕਾਰ ਤਿਸ ਜਨ ਕੋ ਪੂਏ ਨਾ ਬਹੁ ਚਨਾਰ ਫਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਗਿ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੀਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹੈ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੁਹੋਤ ਨਿਹਾਲ ਤਾਕ ਨਿਕਟ ਨਾਵਤ ਕਾਲ ਅਮਰ ਪਈ ਅਮਰਾ ਪਦ ਪਾਇਆ ਸਾ ਸੰਗ ਨਾਨਕ ਹਰਿ ਧਿਆਇਆ ਸਲੋਕ ਗਿਆਨ ਅੰਜਨ ਗੁਰ ਦੀਆ ਗਿਆਨ ਅੰਧੇਰ ਵਿਨਾਸ ਹਰਿ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਪ੍ਰਗਾ ਹਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਪਹਿਲਾ ਗੀਠਾ ਸਗਰ ਸਮਿਗਰੀ ਇੱਕ ਸਕਟ ਮਾਹਿ ਅਨਕਰੰਗ ਨਾਨਾ ਦ੍ਰਿਸ਼ਟਾ ਹਿ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹ ਮੈਸ ਕਵਿ ਸਰਾਵ ਸੁਨ ਸਮਾਤ ਅਨਹਤ ਤਹਨਾਦ ਕਹਿਣ ਨਾ ਜਾਈ ਅਚਰਜ ਸਮਾਤ ਹੁੰਦੀ ਖਿਜ ਸਭ ਦਿਖਾਈ ਨਾਨਕ ਤਜਾਂ ਸੋਜੀ ਪਾਏ ਸਵੰਤਰ ਸੁਬਾਹਰ ਆਨੰਦ ਘਟ ਘਟ ਵਿਆਪ ਰਹੇ ਆਉ ਭਗਵੰਤ ਤਰਨ ਮਾਹੀ ਆਕਾਸ਼ ਪਾਇਆਲ ਸਰਵ ਲੋਕ ਪੂਰਨ ਪ੍ਰਾਤ ਪਾਲ ਬਾਨ ਤਿਨ ਪਰਬਤ ਹੈ ਪਾਰ ਬ੍ਰਹਮ ਜੈ ਸੀ ਆਗੇ ਤਸਾ ਕਰਮ ਪਾਵਨ ਪਾਣੀ ਵੈ ਸੰਤਰ ਮਾਹੀ ਚਾਰ ਕੁੰਟ ਤਹਿ ਦਿਸੇ ਸਮਾਹਿ ਦਿਖਦੀ ਭਿੰਨ ਨਹੀਂ ਕੋ ਠਾਓ ਗੁਰੂ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਨ ਸਿਮਰਤ ਮੈਂ ਦੀਖ ਸਸੀ ਅਰ ਸੂਰ ਨਖ ਯਾਤਰ ਮਹੀਕ ਬਾਣੀ ਪ੍ਰਭ

ਸਾਸ ਸੰਦ ਜਨਕ ਪੀਖ ਸਭ ਬ੍ਰਹਮ ਸੰਦ ਜਨਕ ਹਿਰਦਾ ਸਭ ਧਰਮ ਸੰਦ ਜਨਾ ਸੁਨਹ ਸੋ ਵਜਨ ਸਰਵਿਆਪੀ ਰਾਮ ਸੰਗ ਰਚਨ ਰਜਨ ਜਾਤਾ ਤਿਸ ਕੀ ਹਰਹਿਤ ਸਾਧ ਵਜਨ ਸਾਧੁ ਸਭ ਕਹਿਤ ਜੋ ਜੋ ਹੋਇ ਸੋਇ ਸੁਖਮਾਰ ਨ ਕਰਨ ਕਰਾਵਨ ਹਾਰ ਪ੍ਰਭ ਜਾਨ ਅੰਤਰ ਵਸੇ ਬਾਹਰ ਪਿਉ ਹਿ ਨਾਨਕ ਦਰਸ਼ਨ ਦੀ ਸਭ ਮੋਹੀ ਆਪ ਸਾਧ ਕੀਆ ਸਭ ਸਾਧ ਦੇਹ ਪ੍ਰਭ ਦੀ ਸਗਲੀ ਉਤਪਾਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਹ ਭਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਇ ਜਿਹ ਭਾਵੈ ਤਿਹ ਲੈ ਮਿਲਾਈ ਕਵਨ ਨਿਕੁੜ ਕਵਨ ਕਹੀਆ ਦੂਰ ਆਪਿ ਆਪ ਆਪਾਰ ਪੂਰ ਅੰਤਰਗਤ ਜਿ ਸਭ ਜਨਾਈ ਨਾਨਕ ਜਨਾ ਬੁਝਾਈ ਸਰਬ ਭੂਤਾ ਵਰਤਾਰਾ ਸਰਬ ਨੈਨ ਆਪ ਕੀ ਖਨਾਰਾ ਸਗਲ ਸਮੱਗਰੀ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਨਾ ਪੰਜਾ ਨਿਕ ਕੀਲ ਬਣਾਇਆ ਗਿਆ ਕਾਰੀ ਕਿਨੀ ਮਾਇਆ ਸਭ ਕਹਿ ਮੈਂ ਲਿਵ ਤੋ ਰਹਿ ਜੋ ਕਿਛ ਕਹਿਣਾ ਸੋ ਆਪ ਹੀ ਕਹਿਆ ਗਿਆ ਵਿਆ ਗਿਆ ਜਾਇ ਨਾਨਕ ਜਾਉ ਭਾਵੈ ਤਾਂ ਰੇ ਸਮੈ ਤੇ ਹੋਈ ਸੁਨਾ ਹੀ ਬੁਰਾ ਉਰੈ ਕਹੂ ਕਿ ਨੈ ਕਛ ਕਰੈ ਆਪ ਭਲਾ ਕਰ ਤੂ ਤਤ ਨਿਕੀ ਆਪਿ ਜਾਣੈ ਆਪਣੇ ਜੀ ਕੀਆ ਸਾਚ ਧਾਰੀ ਸਭ ਸਾਚ ਊਤ ਪੂਤ ਆਪਣ ਸੰਗ ਰਾਜ ਤਾਗੀ ਕਤਮਿਤ ਕਹਿ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ

ਪੂਰਾ ਪਾਇਆ ਪੂਰੀ ਕੇ ਗੁਣ ਗਾਵੈ ਅਸ਼ਟਪਦੀ ਪੂਰੇ ਗੁਰ ਕਾ ਸੁਨਿਓ ਪਦੀ ਉਸ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾਸ ਸਿਮਰਉ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦਾਸ ਅਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰਮ ਸਾਧ ਸੰਗਨ ਸਾਗਰ ਤਰ ਹੋ ਹਰ ਧਨ ਕੀ ਪਰਲੀ ਹੋ ਭੰਡਾਰ ਨਾਨਕ ਗੁਰਪੁਰੀ ਨਮਸਕਾਰ ਕੀਮ ਕੁਸਲ ਸਹਿਜ ਆਨੰਦ ਸਾਧਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰ ਹੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚਿਤ ਚਿਤ ਵਹ ਨਾਰਾਇਣੀ ਕੇ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾ ਮੁਕਤਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮ ਸਿਮ ਨਾਮ ਬਾਰੰਬਾਰ ਨਾਨਕ ਜੀ ਆਕਾਇ ਹੈ ਆਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਹੇ ਰਤਨ ਸਨਤ ਕੁਮਾਰ ਧੂਤੀ ਆਧਾਰ ਅਵਤਾਰ ਲੋਕ ਕਹਿਣ ਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਲ ਹੈ ਰੰਗ ਜੈ ਜੈ ਸਵਦਾ ਨਾਹਤ ਵਾ ਜੈ ਸੋਨ ਸੁਨ ਅਨੰਦ ਕਰੇ ਪ੍ਰਭ ਗਾ ਜੈ ਪ੍ਰਗਟੀ ਗੋਪਾਲ ਮਹਾਂਤ ਕੈ ਮਾਥੀ ਨਾਨਕ ਕੁਦਰੇ ਤਿਨਕਾ ਸਾਥੀ ਸਰਨਯੋਗ ਸੰਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਇ ਮਿਟ ਕੈ ਵੈਰ ਭਈ ਸਵਰੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਈ ਗੁਰਦੀਪ ਪੂਰਨ ਹੋਈ ਸੇਵਕ ਸੇਵਾਲ ਜੰਜਾਲ ਬੇਕਾਰ ਤੇ ਰਹਿਤੇ ਰਾਮ ਨਾਮ ਸੰਰਸਨਾ ਕਹਿਤ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭਹੀ ਕੇਪ ਹਮਾਰੀ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਰਾਮ ਜਿਸ ਮਨ ਬਸ ਸੋਤ ਨਿਧਾਨ ਸਰਵ ਇੱਛਾ ਤਾ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਵਹ ਨ ਹੋਇਆ ਵਨਜਾਨ ਹਰ ਧਨ ਖਾੜ ਚਰਾ ਜਾਂ ਸੂਰਜ ਨਾਰਾਇਣ ਜੀ ਸਹਿਬ ਪ੍ਰਾਪਤ ਹੋਏ ਕੀਮ ਸਾਂਤ ਰਿਤ ਨਵ ਨਿਰਦ ਬੋਧ ਗਿਆਨ ਸਰਵਤਾ ਸਿਰਤ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਨ ਪ੍ਰਗਾਸ ਸਭ ਕੇ ਮਹਿਤ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵੀਤਾ ਸਮਦਰਸੀ ਏਕ ਦ੍ਰਿਸ਼ਟੀ ਤੈ ਫਲ ਤਿਹ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਹੋ ਨਿਧਾਨ ਜਪੈ ਮਨ ਕੋਈ ਸਾਹਿਬ ਯੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਹਿਬ ਤ੍ਰਿਵੇਦ ਬਖਾਣੀ ਸਗਲ ਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮੇਟੈ ਸੰਤ ਕਿਰਪਾ ਦੇ ਜਮ ਦੀ ਛੋਟਾ

ਕੋ ਸਤਨਾਮ ਸਤਨਾਮ।

ਆਦਿ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਸਹਿ ਸਿਆਨਪਾ ਲੱਖ ਹੋਹੇ ਤਾਂ ਇੱਕ ਨਾ ਚੱਲਾ ਨਾਲ, ਕਿਉਂ ਸਚਿਆਰਾ ਹੋਈਆ ਕਿਉਂ ਕੂੜਾ ਤੁੱਟਾ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਣ ਜੀ ਹੁਕਮ ਮਿਲਾ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ

ਕੋ ਵਿਦਿਆ ਵਿਖਮ ਵਿਚਾਰ, ਗਾਵਾ ਕੋ ਸਾਜ ਕਰੇ ਤਨ ਖੇ, ਗਾਵਾ ਕੋ ਜੀਲਾ ਪਰਦੇ, ਗਾਵਾ ਕੋ ਜਾਪੈ ਦਿਸਾ ਦੂਰ, ਗਾਵਾ ਕੋ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਦਾ ਦੇ ਲੈ ਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ, ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹੇ ਦੇਹੇ, ਦਾਤ ਕਰੇ ਦਾਤਾਰ, ਫੇਰ ਕੇ ਅੱਗਾ ਰੱਖੀਆ, ਜਿਤ ਦਿਸਾ ਦਰਬਾਰ, ਮੂੰਹਾਂ ਕੇ ਬੋਲਣ ਬੋਲੀਆ, ਜਿਤ ਸੁਨ ਧਰੇ ਤਿਆਰ, ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏਵੈ ਜਾ ਨੀ ਆ, ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਆ ਗੁਣੀ ਨਿਧਾਨ, ਗਾਵੀਆ ਸੁਣੀਆ ਮਨ ਰੱਖੀਆ ਭਾਉ, ਦੁਖ ਪਰ ਹਰ ਸੋ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ, ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾ ਜੇ ਤਿਸ ਭਾਵਾ, ਬਿਨ ਭਾਣੇ ਕੇ ਨਾਏ ਕਰੀ, ਜੇਤੀ ਸਿੱਠਿ ਉਪਾਈ ਵੇਖਾ, ਬਿਨ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਆਰ ਜਾ ਹੁਰਦ ਸੁਣੀ ਹੋਏ, ਨਵਾਂ ਖੰਡਾ ਜਾ ਨੀ ਆ, ਨਾਲ ਚੱਲੈ ਸਭ ਕੋਏ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਕੇ, ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਪਿਆ ਗੁਣ ਦੇ, ਤਿਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ, ਸੁਣਿਆ ਸਿੱਧ ਪੀ ਸੁਰਨਾ, ਸੁਣਿਆ ਧਰਤਾਉਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਖਾ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾ ਇੰਦ, ਸੁਣਿਆ ਮੁਖਸਾ ਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜ ਸੜ ਕਾ ਇਸਨਾਨ, ਸੁਣਿਆ ਪੜ ਪੜ ਪਾਵ ਹਿਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾਹ, ਸੁਣਿਆ ਹਾਥ ਹੋਇਆ ਸੁਗਾਹ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੈ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਈ, ਮੰਨੈ ਸੁਰਤ ਹੋਇਆ ਮਨ ਬੁੱਧ, ਮੰਨੈ ਸਗਲ ਭੁਨ ਕੀ ਸੁਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮਕਾ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਮਾਰਗ ਠਾਕ ਨਾ ਪਾਏ, ਮੰਨਾ ਪਾਸਿਓ ਪ੍ਰਗਟ ਜਾਏ, ਮੰਨਾ ਮਾਗ ਨਾ ਚੱਲੈ ਪੰਥ, ਮੰਨਾ ਧਰਮ ਸਥਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨਾ ਪਾਵੇ ਮੋਖ ਦੁਆਰ, ਮੰਨਾ ਪਰਵਾਰ ਸਾਧਾਰ, ਮੰਨਾ ਤਾਰਾ ਤਾਰੇ ਗੁਰ ਸਿੱਖ, ਮੰਨਾ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵਹਿ ਤਰਗੈ ਮਾਨ, ਪੰਚੇ ਸੋਹ ਹੇ ਦਰ ਰਾਜਾਨ, ਪੰਚਾ ਕਾ ਗੁਰੀਕ ਧਿਆਨ, ਜੇ ਕੋ ਕਹਾ ਕਰੈ ਵਿਚਾਰ, ਕਰਤੇ ਕਹਿ ਕਰਨਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾ ਪ੍ਰਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਧਵਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪਰਾ ਹੋਰ ਹੋਰ, ਤਿਸਤੇ ਭਾਰ ਤਲਾ ਕਵਨ ਜੋਰ, ਜੀਵ ਜਾ ਤਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਜੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਨ ਸਵਾਲੇ ਹੋ ਰੂਪ, ਕੇਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਓ ਇੱਕੋ ਕਵਾਓ, ਤਿਸਤੇ ਹੋਏ ਲੱਖ ਦਰੀ ਆਓ, ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹੇ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀਏ ਸੰਖ ਦਾਤਾਰ,
ਅਸੰਖ ਸੂਰ ਮੋਹ ਭਖ ਸਾਰ ਸੰਖ ਮੋਹ ਲਿਵਲਾਇਤਾ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗੱਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਬਖਾਨ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋ ਥਾਓ

ਸਥਾਨ ਦੇ ਪਾਣੀ ਧੋਤਾ ਉਤਰ ਸਕੇ। ਮੂਤਪਲੀ ਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ। ਮਤ ਪਾਪਾ ਕਾ ਸੰਗ ਧੋਤਾ ਨਾਵਾ ਕਾ ਰੰਗ ਕੁੰਨੀ ਪਾਪੀ ਆਖਣ ਨਾਹੇ ਕਰ।

ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਨ ਗੁਣ ਕੀਤੇ ਭਗਤ ਨਾ ਹੋਏ ਸਵਸਥਾਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਰੁਤੀ ਬਾਹੋ ਕਵਨ ਜਿਤ ਹੋ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਮੁਕਤ ਨਾ ਪਾਇਓ ਖਾਦੀਆ ਜੇ ਲਿਖਣ ਲੇਖ ਪੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਤੂੰ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਾਖਾ ਗਾ ਸਾ ਆਗਾਸ ਗੋੜ ਗੋੜ ਭਾਲ ਥੱਕੇ ਵੇਦ ਕੈਨਿਕ ਵਾਤ ਸਹਿਸ ਠਾਰੀ ਕੈਨਿਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਤੀ ਸੁਤ ਨਾ ਪਾਈਆ ਨਦੀਆ ਤੈ ਵਾਹ ਪਵੇ ਸਮੁੰਦਨਾ ਜਾਣੀਆ ਹੈ ਸਮੁੰਦ ਸਾ ਸੁਲਤਾਨ ਗਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨ ਹੋਣਾ ਵਿਸਰੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮਨ ਤੇ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣਾ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਉ ਕੇਵਟ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣਾ ਸੋਏ ਜੇਵਡ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੇ ਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵਿਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਸਾਹੀ ਕਾਹੇ ਕੇਤਿਆ ਦੂਖ ਭੂ ਸਦ ਮਾਰ ਇਹ ਭੇ ਦਾਤ ਤੇਰੀ ਦਾਤ ਆਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣਾ ਜਿਤਿਆ ਮੁਖਾ ਆਪੇ ਜਾਣਾ ਆਪੇ ਦੇ ਆਖੇ ਹਿੱਸੇ ਭੇ ਕਈ ਕੇ ਜਿਸ ਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵੈ ਮੁੱਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖਾ ਖਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਭਾਵਾ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖਾ ਬੋਲਵੇ ਗਾੜ ਤਾਂ ਲਿਖੀਆ ਸਿਰ ਗਾਵਾਰਾ ਗਾਵਾ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗਪੁਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਜੋ ਜੋ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਸ ਪਿਆਲੇ ਗਾਵਨ ਰਤਨ ਪਾਏ ਤੇਰੇ ਅਰਸਾ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪ ਨਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਿਆ ਨਰ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬਿਬੂਤ
ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਦੇਸ ਦਿਸਾਇਆ ਦੇਸ ਆਦ ਅਨਿਲ ਅਨਾਦ ਅਨਾਹਤ ਜੋ ਜੋ ਗੇਖੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘੜ ਘੜ ਵਾਜਿਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗਾ ਦੇਸ ਦਿਸਾਇਆ ਦੇਸ ਆਦ ਨੀਲ ਨਾਦ ਅਨਾਥ ਜੋਗ ਜੋਗ ਇੱਕੋ ਵੇ ਸੇਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵਾ ਚਲਾਵੈ ਜਿਵ ਹੋਵੈ ਪ੍ਰਮਾਨ ਉਹ ਵੇਖਿਆ ਉਹ ਨਾ ਨਦਰ ਨਾ ਆਵੈ ਬਹੁਤਾਏ ਵਡਾਣਾ ਦੇਸ ਦਿਸਾਇਆ ਦੇਸ ਆਦ ਨੀਲ ਅਨਾਥ ਅਨਾਥ ਜੋ ਜੋਗ ਇੱਕੋ ਵੇ ਸਿਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਇੱਕਾ ਵਾਰ ਕਰ ਕਰ ਵੇਖਿਆ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰਾ ਦੇਸ ਦਿਸਾਇਆ ਦੇਸ ਆਦ ਨੀਲ ਅਨਾਥ ਅਨਾਥ ਜੋ ਜੋਗ ਇੱਕੋ ਵੇ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀਆ ਇੱਕ ਨਾਮ ਜਗਦੀਸ਼ ਏਤਰਾ ਏ ਪਤ ਪਵੜੀਆ ਚੜੀਆ ਹੋਏ ਕੀਸ ਸੁਨ ਗੱਲਾ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ ਆਖਣ ਜੋਰ ਚੁਪਾ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਸੁੱਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਰ ਨਦਰੀ ਕਰਮ ਪਵੈ ਨਿਸਾਨ ਖੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖਨ ਕਹਿ ਹੋ ਧਰਮ ਗਿਆਨ ਖਨ ਕਹਿ ਕੋ ਕਰਮ ਕੀਤੇ ਪਾਉਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਕਿੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਥਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਅਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਵਿਨੋਦ ਕੌੜ ਆਨੰਦ ਸਰਮਖਨ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾਕੀਆ ਗੱਲਾਂ ਕਥੀਆ ਨਾ ਜਾ ਹੇ ਜੇ ਕੋ ਕਹਿ ਪੁੱਛੈ ਪਛੁਤਾਏ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਤਿੱਥਾ ਘੜੀਆ ਸੁਰਾਸਿਦਾ ਕੀ ਸੁੱਧ ਕਰਮਖਨ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿੰਨ ਮਹਿਰਾਮ ਰਹਿਆ ਭਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾ ਹੇ ਨਾ ਉਹ ਮਰਹੇ ਨਾ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੇ ਕੇ ਲੋਕ ਕਰੀ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਭੰਡ ਜੇ ਕੋ ਕਥੈ ਤਾਂ ਅੰਤ ਅਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਜ ਸੁਨਿਆਰ ਆਰਨ ਮਤ ਵੇਦ ਹਥਿਆਰ ਭਉ ਖਲਾਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ਾਂਤਵਾ ਪ੍ਰਸਾਦ, ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿਣ ਸਖਤ ਕੇ ਹੈ ਚੱਲ ਮੂਰਤੇ ਅਨੁਭਵ ਪ੍ਰਕਾਸ਼ ਸੰਤੋਜ ਗਹਿਜਾ, ਕੋਟ ਇੰਦਰ ਇੰਦਰਾਨ ਸਾਹਿ ਸਾਹਾਨ ਗਨਿਜੈ, ਤਰਭਨ ਮਹੀਪ ਸੁਰ ਨਰ ਸੁਰ ਨੇਤ ਨੇਤ ਬਨ ਤ੍ਰਿਨ ਕੈਤ ਤਵੈ ਸਰਬਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾਤ ਛੰਦ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਅਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਥਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਅਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕਾ ਨਮਸਤੰਗ ਅਨੇਕਾ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਤਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਵਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਸਤਰਮੇ ਨਮਸਤੰਗ ਜਲਾਸੇ ਨਮਸਤੰਗ ਨਰਾਸੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸਤਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਬਨਮੇ ਨਮੋ ਸਰਵਗੌਣੇ ਨਮੋ ਸਰਵਭੌਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲਕਾਲੇ ਨਮਸਤਸਤਦਿਆਲੇ ਨਮਸਤੰਗ ਅਵਰਨੇ ਨਮਸਤੰਗ ਅਵਰਨੇ ਨਮਸਤੰਗ ਜਰਾਰੰ ਨਮਸਤੰਗ ਕ੍ਰਿਤਾਰ ਨਮੋ ਸਰਵਧੰਦੇ ਨਮੋ ਸਤਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਸੰਤਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਭਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਜੂਜ ਹੈ ਜੰਝ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਜ ਹੈ ਕਾਲ ਹੈ ਜਾਲ ਹੈ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤ ਹੈ ਸੂਤ ਹੈ ਲੋਕ ਹੈ ਸੋਕ ਹੈ ਅਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਭੁਜੰਗ ਪ੍ਰਜਾਤ ਛੰਦ ਨਮੋ ਸਰਵ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਨਾਥੇ ਨਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਬੰਗੀ ਪਰਮਾਥੇ ਸਮਸਤੀ ਬਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰਮ ਪਰਮ ਜੁਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਸੁਨਾਨੰਗ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸਚਦਾਨੰਦ ਸਰਵੰ ਪਰਨਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਧ ਅਰਧੰਗ ਅੰਗੋਂਗ ਹਰਤਾ ਪਰਮ ਪਰਮ ਪਰਮੇਸ਼ਵਰੰਗ ਪੋਸਪਾਲੰਗ ਸਦਾ ਸਰਵਦਾ ਸਿੱਧ ਦਾਤਾ ਦਿਆਲੰਗ ਅਸ਼ੇਦੀ ਅਪੇਦੀ ਨਾਮੰ ਕਾਮੰ ਸਮਸਤ ਪਰਾਜੀ ਸਮਸਤਸਤ ਧਾਮੰ ਤੇਰਾ ਜੋਰ ਚਾਚਰੀ ਸੰਨ
जले हैं खले हैं पीत हैं व्य हैं प्रभु हैं जू हैं देश हैं भेस हैं भुजंग प्रजा छन अगाधे अबाधे नंदी स्वरूपे नमो सर्व मान्य समस्ति निदाने नमस्तुं निर्नाथे नमस्तुं परमाते नमस्तुं अंगंजे नमस्तुं अपंजे नमस्तुं अकाले नमस्तुं अपाले नमो सर्वदेशे नमो सर्व पेशे नमो राज राजे नमो साज साजे नमो साह साहे नमो माह माहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो परमतानंग नमो सर्वमंत्रंग नमो सर्वजंत्रंग नमो सर्वदृश्यंग नमो सर्वकृष्णंग नमो सर्वरंगे त्रिभंगी नंगे नमो जीव जीवंग नमो बीज बीजे खिजे भिजे समस्तंग प्रसिज्जे कृपालंग स्वरूपे कुकर्म प्रनाशी सदा सर्वदारिद सिद्ध निवासी चर प्रशांत प्रसाद अमृत कर्मे अमृत धर्मे काल जोगे चाल भोगे चाल राजे चाल साजे अखल धर्म लाख कर्म सर्वंग दाता सर्वंग ज्ञाता सर्वंग पाने सर्वंग माने सर्वंग प्राण सर्वंग प्राण सर्वंग भूता सर्वंग जुगता सर्वंग देवंग सर्वंग पेवंग सर्वंग काले सर्वंग पाले रुआल छन त्वया प्रसाद आदरूप नाद मूर्त जौनपुर के पार सर्वमान त्रमान दे पेवाद उदार सर्वपाल सर्वकालक सर्वकोपन काल जतर तत् ब्राजी धूत रूप प्रसाद नाम थामना जात जाकर रूप रंग नारी के आदपुर कदार मुख जोनाद शेख देश और ना भेष जाकर रूप रेखना राग जतर तत्र दिशा विशाव फैले अनुराग नाम काम विहीन पेख धाम हुन जाए सर्वमान सर्वत्र मान सदा मान तथा एक मूर्त अनेक दर्शन कीन रूप अनेक खेल खेल खेल खेल अनंत को फिर एक देव पेव न जाने जिबेद और कतेब रूप रंग न जात पासो जाने के देवतात्मात न जात जाकर जन्म वरण बहीन चक्र बकर फिर चतर चाक मान ही पुरतीन लोग चौधे के बिखा जाग जापी जे जाप आदि देवनाद मूर्त थाप्य सभा जिथा परम रूप नीत मूर्त पूर्ण पुर के पार सर्व विश्व रच्यो स्वयं पवगन भंजन हार काल हीन कला संजोत काल पुरख देश धर्म धाम स्वभरम रैत भूत लाख भेस अंग रंग न रंग जाके जात पात न नाम गर्भ गंजन दुष्ट भंजन मुक्त दायक काम आप रूप मी क्या अनुस्त एक पुरख अवतूत गर्भ गंजन सर्व भंजन आद रूप सूत अंगहीन भांगनात्म एक पुरख पार सर्व लायक सर्व कायक सर्व को प्रतपा सर्व गणता सर्व हंता सर्व तेन भेख सर्वशास्त्र न जान ही जे रूप रंग यर रेख परम वेद प्राण जाके नित भक्त नित कोट सिमरत प्राण शास्त्र ना आव ही वचित मद पार संत प्रसाद गुण गानोदार मैमा पार आसन भांग उपमा नांगन भव प्रकाश।

ਕਾਲਨ ਭੂਤਿਆਂ ਗਾਵਾ ਪੰਗਤ ਮਿਤ ਪਾਰ ਗੁਣ ਗਨ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਅਦੁੱਤ ਪ੍ਰਚੰਡਿਤ ਗਤ ਹਨ। ਅਲਸਿਆ ਕਰਮ ਅਦਸਿਆ ਧਨ ਸਰਬਾਪਨ ਲਾਡਿਆ ਲੱਡ ਬਾਡਿਆ ਚਾਚਰੀ ਸ਼ਾਂਤਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਪਾਰੀ ਹਰੀਅੰ ਕਰੀਅੰ ਦਰਨਾਮੇ ਕਾਮੇ ਭੁਜੰਗ ਪ੍ਰਜਾਰ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੈ ਚਤੁਰ ਚੱਕਰ ਦਾਨੈ ਚਾਚਰੀ ਛਾਂਦਨਾ ਸਤਰਾ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਕਰਿਸੈ ਭਗਵਤੀ ਸੰਤਵੈ ਪ੍ਰਸਾਦ ਕਸਤੇ ਕੇ ਆਸਜ ਦੇਸਾ ਕਿਆ ਭਿਜ ਭੇਸਾ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕੀ ਅਭਤੂਤ ਬਰਨੈ ਕੀ ਵਿਭੂਤ ਕਰਨੈ ਕੇ ਰਾਜਮ ਪ੍ਰਭਾ ਹੈ ਕਿ ਧਰਮ ਤੁਜਾ ਕਿਆ ਸੋਕ ਬਰਨਾ ਕਿ ਸਰਬਾ ਬਰਨਾ ਕੀ ਜਗਤੰ ਕਰਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮੰਗ ਸਰੂਪੈ ਕਿ ਨਿਭਉ ਅਨੂਪੈ ਕਿਆਦ ਦੇਵੈ ਕਿਆਪ ਭੇਵੈ ਕਿ ਚਿਤਰੰਗ ਬਹੀਨੈ ਕਿ ਕੈ ਦੀਨੈ ਕਿ ਰੋਜੀ ਰਜਾ ਕੈ ਰਹੀ ਮੇਰੇ ਹੱਕ ਹੈ ਕਿ ਪਾਪ ਕਿ ਪਾਕ ਬਿਆਬੈ ਕਿ ਗੈਬੁਲ ਗੈਬੈ ਕਿ ਅਫੁਲਕ ਨਾਹ ਸਹਾਨ ਸਾਹ ਕਿ ਕਾਰਨ ਕਨਿੰਦਾ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀ ਮੈਂ ਕਿ ਕਰਮੰ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨੈ ਕਿ ਸਰਬੱਤਰ ਦਾਨੈ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਪਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਕਾ ਕਿ ਸਰਬੱਤਰ ਭੋਖਾ ਕਿ ਸਰਬੱਤਰ ਤ੍ਰਾਣਾ ਕਿ ਸਰਬੱਤਰ ਪ੍ਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨਾ ਸਦਾਵੰਗ ਪ੍ਰਧਾਨਾ ਕਿ ਸਰਬੱਤਰ ਜਾਪੈ ਕਿ ਸਰਬੱਤਰ ਤਾਪੈ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਸਾਹਿਬ ਕਲਾਮੈ ਕਿ ਹੁਸਨ ਰਜੂ ਹੈ ਤਮਾਮਲ ਰਜੂ ਹੈ ਹਮੇਸੁਲ ਸਲਾਮੈ ਸਲੀ ਖੁਤਮਦਾਮੈ ਗਨੀਮੁਲ ਸਕਸਤਾ ਗਰੀਬੁਲ ਪਰਸਤਾ ਬਲੰਦਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰਜੂਲ ਨਿਧਾਨਾ ਹਰੀਫੁਲ ਅਜ਼ੀਮੈ ਰਜ਼ਾਇਕ ਯਕੀਨਾ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਿਵਾਜ ਹੈ ਗਨੀਮੁਲ ਖਰਾਜ ਹੈ ਅਨੁਰੁਖ ਸਰੂਪ ਹੈ ਤਰਮੁਕਤ ਬਭੂਤ ਹੈ ਪ੍ਰਭੁ ਪ੍ਰਭਾ ਸੁਜੁਖ ਸਦਾ ਸਦਾਵੰਗ ਸਰੂਪ ਹੈ ਭੇਦੀ ਨੂਪ ਹੈ ਸਮਸਤੋ ਪਰਾਜਾ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦਾਵਲ ਕਾਮ ਹੈ ਨਿਰਵਾਸ ਰੂਪ ਹੈ ਗਾਧ ਹੈ ਅਨੂਪ ਹੈ ਓਂਗਾਦ ਰੂਪੇ ਨਾਸ ਸਰੂਪ ਹੈ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਵਾਧੇ ਗੰਜੇ ਗਾਧੇ ਸੁਭੰਗ ਸਰਬ ਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਸਿਜ ਹੈ ਸੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਥਿਲ ਪ੍ਰਵਾਸ ਹੈ ਨਿਰੁਖ ਪ੍ਰਭਾ ਸਦਾਵੰਗ ਸਦਾ ਹੈ ਵਿਭੁਗਤ ਸਰੂਪ ਹੈ ਪਰਯੁਗਤ ਅਨੂਪ ਹੈ ਨਿਰੁਖ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਖ ਸਰੂਪ ਹੈ ਪਰਯੁਗਤ ਅਨੂਪ ਹੈ ਚਾਚਰੀ ਛੰਦ ਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਜੇ ਅਜੈ ਹੈ ਅਬੈ ਹੈ ਭੂਤ ਹੈ ਧੂਤ ਹੈ ਨਾਸ ਹੈ ਦਾਸ ਹੈ ਧੰਦ ਹੈ ਬੰਦ ਹੈ ਭਗਤ ਹੈ ਬਰਖਤ ਹੈ ਨਾਸ ਹੈ ਪ੍ਰਕਾਸ਼ ਹੈ ਨਚਿੰਤ ਹੈ ਸੁਨਿੰਤ ਹੈ ਲਿਖਿਆ ਦਿਖਿਆ ਲੇਖ ਹੈ ਭੇਖ ਹੈ ਘਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰ ਪ੍ਰਸੰਤ ਹੈ ਪ੍ਰਸਾਦ ਸਰਬੰਗ ਹੰਤਾ ਸਰਬੰਗਨਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਕਰਮ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾਰ ਸਾਵਲ ਸੰਤਵੈ ਪ੍ਰਸਾਦ ਨਵੋ ਨਰਕ ਨਾਸੇ ਸਦਾਵੰਗ ਪ੍ਰਕਾਸ਼ੇ ਨੰਗੰਗ ਸਰੂਪੇ ਭੰਗੰ ਬਬੂਤੇ ਪਰਮਾਤਮੰਗ ਪਰਮਾਤੇ ਸਦਾ ਸਰਬ ਸਾਥੀ ਅਗਾਸ ਰੂਪੇ ਨਿਰਵਾਦ ਬਬੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਬੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਦੀਕਾ ਮਿੱਤੋ ਮੀਗਾ ਸਦਾਵੰਗ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਸੰਤ ਹੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਰੀਫੁਲ ਸਕਨ ਹੈ ਰਾਸੁਲ ਫਕਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਗੰਜਲ ਗਨੀ ਮੈਂ ਰਜਾਇ ਕਰਹੀ ਮੈਂ ਸਮਸਤੁਲ ਜਬਾਕ ਸਾਹਿਬ ਕਰਾ ਹਾਂ ਕਿ ਨਰਕੰ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤੁਲ ਅਜੀਜ ਹੈ ਪਰੰ ਪਰਮੀਸ ਹੈ ਸਮਸਤੁਲ ਅਦੀਸ ਹੈ ਦੇਸੁਲ ਲੇਖ ਹੈ ਹਮੇਸੁਲ ਭੇਖ ਹੈ ਜਮੀਨੁਲ ਜਮਾ ਹੈ ਮੀਕੁਲ ਮਾਹ ਕਰੀਮੁਲ ਕੁਮਾਲ ਹੈ ਜੁਰਤ ਜਮਾਲ ਹੈ
ਕਿ ਅਚਲੰਗ ਪ੍ਰਕਾਸ਼ ਹੈ ਕਿ ਮਿੱਥੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਥੋ ਵਿਵਤਾ ਮਿੱਥੋ ਵਸਾ ਕਿ ਆਤਮ ਪ੍ਰਭਾ ਕਿ ਅਚਲੰਗ ਅਨੰਗ ਹੈ ਕਿ ਮਿੱਥੋ ਭੰਗ ਹੈ ਮਤ ਭਾਰ ਸੰਤਿਆ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਦਾਮ ਯਾਰ ਬਰ ਗੰਜ ਹਰ ਨਰ ਪ੍ਰਭਾਂਜਨ ਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਖੰਡ ਬਰ ਨਰ ਮਾਂਡਨ ਭਾਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮਨਾਮ ਅਨਛਿੰਜ ਅੰਗ ਆਸਨ ਭੰਗ ਉਪਮਾ ਪਾਲ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਭੰਨ ਜਲ ਥਲ ਮਹੰਤ ਦਿਸ ਵਿਸ ਬੇਅੰਤਨ ਭਾਵ ਅਨਾਸ ਤੇ ਧਰਤ ਰਾਸ ਆ ਜਾਨ ਬਹੁ ਇਕਿਆ ਸਦਾ ਹੋਊਗਾ ਓਂਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਛਿਜ ਗਾਤ ਅਜਿਜਨਾ ਬਾਤਨ ਝੰਜ ਗਾਤਨ ਰੰਜ ਬਾਤਨ ਟੁੱਟ ਭੰਡਾਰਨ ਖੱਟ ਪਾਰ ਆ ਡੀਠ ਧਰਮ ਅਤ ਢੀਠ ਕਰ ਮਨ ਬਰਨ ਅਨੰਤ ਦਾਤਾ ਮਹੰਤ ਹਰ ਬੋਲ ਮਲਾ ਸੰਤ ਪਿਆ ਪ੍ਰਸਾਦ ਕਰਨਾਲਿਆ ਹਰ ਘਾਲਿਆ ਖਾ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਭਰ ਹੈ ਸਰਬੰਕਾਰ ਹੈ ਸਰਪਾਸਿਆ ਸਰਬਨਾਸਿਆ ਕਰਨਾ ਕਰੈ ਵਿਸ਼ਵੰਬਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡ ਸਹਿ ਖਲ ਖੰਡ ਸਹਿ ਪਰਤੇ ਪਰ ਹੈ ਕਰਨਾ ਕਰ ਹੈ ਜਪਾ ਜਪੈ ਥਪਾ ਥਪਾ ਕਰਤਾ ਕਰਤਾ ਮਿਰਤਾ ਮਿਰਤ ਹੈ ਅਮ੍ਰਿਤਾ ਮ੍ਰਿਤਾ ਕਰਨਾ ਕ੍ਰਿਤਾ ਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅਮ੍ਰਿਤਾ ਅੰਮ੍ਰਿਤ ਹੈ ਨਰ ਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰਨਾਲਿਆ ਹੈ ਨਿਰਪਨਾਇਕ ਹੈ ਸਰਪਾਇਕ ਹੈ ਭਾਵ ਭੰਜਨ ਹੈ ਅਰਗੰਜਨ ਹੈ ਨਿਪਤਾਪਨ ਹੈ ਜਪ ਜਾਪਨ ਹੈ ਕਲੰਕ੍ਰਿਤ ਹੈ ਸਰਬਾ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬਾਤਮ ਹੈ ਆਤਮ ਵਾਸ ਹੈ ਜਸ ਕੀ ਜਸ ਹੈ ਭੁਜੰਗ ਪ੍ਰਜਾ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਕਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲੇ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸੇ ਆਸੇ ਨਮੋ ਬਾਂਕ ਬੰਕੇ ਭੰਗੀ ਸਰੂਪੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਲੇ ਨੰਗੀ ਕਾਮੇ ਕਛੀ ਚੰਦ ਅਜੈ ਅਲੈ ਅਵੈ ਅਵੈ ਅਬੂ ਅਜੂ ਅਨਾਸ ਕਾਸ ਗੰਜ ਭੰਜ ਲੱਖ ਭੱਖ ਕਾਲ ਦਿਆਲ ਲੇਖ ਭੇਖ ਨਾਮ ਕਾਮ ਗਾਹਾ ਅਟਾਹਾ ਨਾਥੇ ਪਰਮਾਥੇ ਅਜੋਣੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਕਰਮੰਗ ਭਰਮੰਗ ਗੰਜੇ ਲੇਖੇ ਭੁਜੰਗ ਪ੍ਰਜਾ ਛਨ ਨਮਸਤੁਲ ਪ੍ਰਨਾਮੇ ਸਮਸਤੁਲ ਪ੍ਰਨਾਸੇ ਗੰਜੁਲ ਨਾਮੇ ਸਮਸਤੁਲ ਨਿਵਾਸੇ ਨਿਰਕਾਮ ਬਬੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਨਾਸੀ ਸੁਧਰਮ ਬਬੂਤੇ ਸਦਾ ਸਚਦਾਨੰਦ ਸਤਰੰਗ ਪ੍ਰਨਾਸੀ ਕਰੀਮੁਲ ਕਨਿੰਦਾ ਸਮਸਤਲ ਨਿਵਾਸੀ ਅਜਾਇਬ ਬੂਤੇ ਗਜਾਇਬ ਗਨੀਮੇ ਹਰੀਅੰਗ ਕਰੀਅੰਗ ਕਰੀਮਲਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾਂਗ ਸੰਗੀ ਅਭੰਗੰਗ ਬਿਬੂਤੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰਗ ਸਰਬਦਾ ਸਰਬਜੁਗਤੇ ਦੁਕਾਲੰਗ ਪਰਨਾਸੀ ਦੇ ਆਲੰਗ ਸਰੂਪੇ ਸਦਾਂਗ ਸੰਗੀ ਅਭੰਗੰਗ ਬਿਬੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਪਿਆ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸੁਧਾਰਨ ਕੇ ਦੇਖ ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕੋਣਾ ਦੇਖੇ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੂ ਤੇ ਏਕ ਰਤੀ ਬਨ ਏਕ ਰਤੀ ਕੇ ਮਾਤੇ ਮਤੰਗ ਜਰੀ ਜਰ ਸੰਗ ਅਨੂਪ ਤੰਗ ਸਰੰਗ ਸਵਾਰੀ ਕੁਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਵਿਦਨਿਆਪ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਵਧਾਰੇ ਜੀਤ ਪਰਾ ਸਬਦੇ ਦਿਸਾਨ ਕੋ ਬਾਜਤ ਢੋਲ ਮਦੰਗ ਨੰਗਾਰੇ ਗੁੰਜਤ ਗੂੜ ਜਾਨਕ ਸੁੰਦਰ ਸਤੀਆ ਰਾਜਾ ਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਾਸੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੀ ਤੀਰਥ ਨਾਨ ਦਿਆ ਦਮ ਦਾਨ ਸੁਸੰਜਮ ਨੇਮ ਅਨੇਕ ਵਸੇਖਿਆ ਬੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪੌਣ ਹਾਰ ਜਤੀ ਜਦ ਧਾਰ ਸਭਾ ਸੁਭ ਚਾਰ ਹਜ਼ਾਰ ਕੇ ਦੇਖਿਆ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕਰਤੀ ਬਨੇਕ ਨਾ ਲੇਖਾ ਸੁਧ ਸੁਪਾਦ ਰੰਤ ਬਾਸ ਸਾਸ ਨਾ ਦੁਰਜਾਨ ਦਲੈਂਗੇ
ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਲੈ ਨਹ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ ਪਿਆਗ ਜਹਾਂ ਨਿਦਾਨ ਚਲੈਂਗੇ ਵੀਰ ਪਾਰ ਬੜੇ ਬਰਿਆਲ ਵਿਚਾਰੇ ਸ਼ਾਰਤੀ ਕਾਰ ਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਕੇ ਜਾਣ ਕੇ ਮਾਨ ਮਲਈਆ।

ਦੇਹੇ ਧਰਾਂਗੇ ਕਾਂ ਭਿਓ ਜਦੋਂ ਲੋਚਨ ਮੂੰਦ ਕੇ ਬੈਠ ਰਿਹੋ ਬਖ ਧਿਆਨ ਲਗਾਇਓ ਨਹਾ ਫਿਰਿਓ ਲੀਏ ਸਾ ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਬਾਸ ਕਿਉ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੂੰ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਆ ਰਵਾਚੀ ਦਿਸਾ ਮੈਂ ਕਾਹੂ ਪਸਾ ਕੋ ਸੀਸਨ ਵਾਇਓ ਕਉ ਬਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਜਿਉ ਸਭ ਹੀ ਜਗ

ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੀ ਉਪਾਚ ਬੇਨਤੀ ਚੌਪਈ। ਅਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਾ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਰਸਭਾ ਤੁਮ ਘਾਵੋ, ਆਪਾ ਦੈ ਮੋਇ ਬਚਾਵੋ। ਸੁਖੀ ਬਸਾ ਮੋਰੋ ਪਰਵਾਰਾ, ਸੇਵਕ ਸਿੱਖ ਸਭਾ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਬੈਰਨ ਕੋ ਆਸ ਸੰਘਰੀਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੇ ਛਾੜ ਕੋਈ ਔਰ ਨਾ ਧਿਆਉਂ, ਜੋ ਬਰ ਚਾਹੂੰ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਆ, ਚੁਣ ਚੁਣ ਸਤਰ ਹਮਾਰੇ ਮਾਰੀਆ। ਆਪ ਹੱਥ ਦਾ ਮੁਜਾ ਭਰੀਆ, ਮਰਨ ਕਾਲ ਕਾ ਤਰਾਸ ਨਿਵਰੀਆ। ਉਹ ਜੋ ਸਦਾ ਹਮਾਰੇ ਪੱਛਾ ਸਰੀਰ ਤੋਂ ਜੋ ਕਰੀਓ ਰੱਛਾ। ਰਾਖ ਲਿਓ ਮੋਏ ਰਾਖ ਨਹਾਰੀ, ਸਾਹਿਬ ਸੁਨ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ ਘੰਟਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬਸੰਤ ਪ੍ਰਕਾਸ਼ਾ, ਸਗੁ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਬੇਦਰਾਜ ਬ੍ਰਹਮਾ ਜੂਥੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾ ਹੇ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨਿ ਪੁਜਾਇਓ। ਆਦਨ ਤੇ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾ ਜਨੇ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੁਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਫੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਣੈ। ਘੜ ਘੜ ਕੇ ਪੜ ਪੜ ਕੀ ਜਾਣੈ, ਜਾਬੁਦ ਕਰ ਕਰਾ ਕਰਤਾਰਾ। ਪ੍ਰਜਾ ਧਰਤਾ ਦੇਹ ਅਪਾਰਾ, ਜਾਬਾ ਕਰ ਕਰ ਤੋਹ ਕਾਬ ਹੂੰ। ਕੁੰਮੈ ਮਿਲਕ ਦੇਹ ਧਾਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰਾ। ਆਪ ਆਪਣੀ ਬੂਝੋ ਚਾਰਾ, ਤੁਮ ਸਾਵੀ ਤੇਰਾ ਤੰਦਰਾਲਮ। ਜਾਣਤ ਵੇਦ ਭੇਦ ਆਰੇ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ। ਆਦ ਅਨੀਲ ਅਨਾਦ ਸੰਭ, ਤਾਕਾ ਮੂੜ ਉਚਾਰਤ ਭੇਦਾ। ਜਾਕੋ ਭੇਵ ਨ ਪਾਪਤ ਭੇਦਾ, ਤਾਕੋ ਕਰ ਪਾਹਣੇ ਅਨੁਮਾਨਤ। ਮਹਾਂ ਮੂੜ ਕਸ਼ ਭੇਦ ਨ ਜਾਣਤ, ਮਹਾਂਦੇਵ ਕੋ ਕਹਿ ਸਦਾ ਸਿਵ। ਨਿਰੰਕਾਰ ਕਾ ਚਿੰਤ ਨੇ ਭਿਵ, ਆਪ ਆਪਣੀ ਬੁੱਧਾ ਜੇਤੀ ਬਰਨਤ। ਭਿੰਨ ਭਿੰਨ ਤੋਹੇ ਤੇਤੀ, ਤੁਮਰਾ ਲਖਣ ਜਾਇ ਪਸਾਰਾ। ਕੇਵਿਦ ਸਜਾ ਪ੍ਰਥਮ ਸੰਸਾਰਾ, ਏ ਕਿਆ ਰੂਪ ਨੂੰ ਸਰੂਪਾ। ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ। ਉਤ ਪੁਜ ਖਾਨ ਬਹੁਰ ਰਚ ਦੀਨੀ, ਕਹੂੰ ਕੂਲ ਰਾਜਾ ਹਵਾ ਬੈਠਾ। ਕਹੂੰ ਸਿਮਿਤ ਭਇਓ ਸ਼ੰਕਰ ਕਾਠਾ, ਸਿਗਰੀ ਸ੍ਰਿਸ਼ਟ ਦਿਖਾਏ ਚੰਪਵਾ। ਜੁਗਾ ਸਰੂ ਸਵਯੰ ਭਵ, ਆਵ ਰੱਛਾ ਮੇਰੀ ਤੁਮ ਕਰੋ। ਸਿੱਖ ਵਿਭਾਰ ਸਿੱਖ ਸੰਗਰੋ, ਦੁਸ਼ਟ ਜਿਤੇ ਅਠਵਤੇ ਉਤਪਾਤਾ। ਸਕਲ ਮਲੇਸ਼ ਕਰੋ ਰਨ ਘਾਤਾ, ਜੇ ਇਸ ਤੁਤਾ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵਾ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਾਲ ਕੋਈ ਕਬਾਤ ਧਿਆਇ ਹੈ, ਤਾਂ ਕੇ ਕਾਲ ਕਟਨਈਆ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਰਿਸ਼ਟ ਉਟਾਰਾ। ਤਤਕਾਲਾ ਕਿਰਪਾ ਦਿਸ਼ ਤਨ ਜਾਏ ਨਿਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿਤ ਸਿੱਧ ਘਰ ਮੂੰਹ ਸਭ ਹੋਈ, ਦੁਸ਼ਟ ਸਾਸ ਵੈ ਸਕਾ ਨਾ ਕੋਈ। ਏਕ ਵਾਰ ਜਿਨ ਤੁਮੈਂ ਸੰਭਾਰਾ, ਕਾਲ ਫਾਸ ਤੇ ਤਾਹੇ ਉਭਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰ ਦੁਸ਼ਟ ਦੋਖ ਤੇ ਰਹਾ। ਖੜਕੇ ਤੁਮੈਂ ਸਰਨ ਤਿਹਾਰੀ, ਆਪਾ ਦੈ ਲਿਓ ਵਾਰੀ। ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਓ ਬਚਾਏ। ਕਿਰਪਾ ਕਰੀ ਹਮ ਪਰਜਾ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਲ ਬਿਖ ਸਗਲ ਦੇਹ ਕੋ ਹਰਤਾ, ਦੁਸ਼ਟ ਦੋਖੇ ਅਨਕੋ ਛਾ ਕਰਤਾ। ਸ੍ਰੀ ਅਸਤੂਜਾ ਭਜ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬੰਛਤ ਫਲ ਪਾਵੈ, ਸੋਈ ਦੁਖ ਨ ਤਿਸਾ ਵਿਆਪ। ਕੋਈ ਡਿੱਲ ਸੁਣਾ ਗੁੰਗ, ਜੋ ਜਾਹੇ ਸੁਰਸ ਨਾ ਪਾਵਈ। ਸੁਣਾ ਮੂਰ ਚਿਤ ਲਾਇ ਚਿਤਰਤਾ ਆਵਈ। ਦੁਖ ਦਰਦ ਭਾਉ ਨਿਕਟਣਾ ਤਿੰਨ ਨਰ ਕੇ ਰਹਿ, ਹੋ ਜੋ ਜਾ ਕੀ ਇੱਕ ਵਾਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਵਾਧਾਈਆ।

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਘਰ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਤਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤਲਾਹਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਾ, ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ ਹਰ ਸ਼ਾਂਤ ਸੁਖ ਮਨ ਆਏ ਵਸਿਆ, ਜਿਹਦੀ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਗਿਟਹੋ ਜਿਸਤੀਆ ਇਹ ਵਡਿਆਈਆ, ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੀ ਪੰਜ ਸਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੀ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਨ ਕਹੋ ਸੇ ਨਾਮ ਹਰ ਕਹਿ ਲਾਗੀ, ਕਹ ਨਾਨਕ ਤੈ ਸੁਖ ਹੋਆ ਤਿਤ ਕਰਨ ਹਦ ਵਾਜੀ, ਸਾਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ, ਤੁਧ ਬਾ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ, ਇਸ ਨੋ ਹੁਰਤਾਓ ਨਾਹੀ ਸ਼ਬਦ ਲਾ ਸਵਾਰੀਆ, ਕਹ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵੇ ਕੱਟੇ ਗਿਆਨੇ ਅੰਜਨ ਸਾਰਿਆ, ਅੰਦਰੋਹ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ, ਕਹ ਨਾਨਕੇ ਉਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ, ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ, ਭਰਮ ਭੁੱਲੇ ਫਿਰੇ ਦਹਿ ਦੇ ਸੁਖਨਾਮ ਲਾ ਸਵਾਰਿਆ, ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ, ਕਹ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਓ ਸੁਣ ਪਿਆਰਿਓ ਕਥ ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਕਿਤ ਦੁਬਾਰਾ, ਪਾਈਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਅੰਨਿਆ, ਪਾਈਆ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਨੀ ਜਨੇਤ ਭਰਮ ਭੁਲਾਇਆ, ਮਾਇਆ ਤਾਂ ਮੋਹਨੀ ਤੈਨਾ ਕੀਤੀ ਜਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਵਿਟੋ ਜਨਮੋਂ ਮਿੱਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਏ ਮਨ ਪਿਆਰਿਆ ਤੂੰ ਸਦਾ ਸੱਸ ਮਾਲੀ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਆ, ਐਸਾ ਕੰਮ ਮੂਲੇ ਨਾ ਕੀਤਾ ਜੇ ਤਿੰਤ ਪਛੋਤਾਈਆ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੀ।

ਭਗਤਾ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖਨਿਹੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ, ਹਰ ਵਾਸਨਾ ਸਮਾਨੀ ਕਹਿ ਨਾਨ ਚਾਲ, ਭਗਤਾ ਜੁਗ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚੱਲੇ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹ ਨਾਨਕ ਸੱਚੇ ਸਾਹਿਬ ਜੋ ਭਾਵਾ ਤਿਵਾ ਚਲਾਵੇ, ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ, ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੀ ਕਰੇ ਗੱਲਾਂ ਗੱਲੀ ਕਹਿ ਨਾ ਪਾਇਆ, ਕਹ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ, ਪਿਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟਾਮ ਸਹਿ ਸਿਉ, ਪਵਿੱਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ, ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾ, ਵਿਨ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤਾ ਸੰਜਮ ਰਹੇ ਕਰਮ ਕਮਾਏ, ਸਹਿਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵ ਹੋ ਸ਼ਬਦ ਲਾਗ ਹੋ, ਹਰ ਸਿਉ ਰਹੋ ਚਿਤ ਲਾਏ, ਕਹ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇਓ, ਸਹਿਸਾ ਵਜਾਏ ਜੀਉ ਮੈਲੇ, ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਆ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਤੁਮ ਸੋ ਸੁਣੇ ਨਾਹੀਂ, ਫਿਰੇ ਜੋ ਬੇਤਾਲਿਆ, ਕਹ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖਟਿਆ ਭਲੇ ਸੇ ਵਣਜਾਰੀ, ਕਹ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਓ ਰਹਿ ਗੁਰੂ ਨਾਲੇ, ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੀ, ਆਪ ਛੱਡ ਸਦਾ ਰਹਿ ਪਰਨਾ ਗੁਰਬਨ ਅਵਰਨਾ ਜਾਣਾ ਕੋਈ, ਕਹ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥਾ ਕੋਈ ਪੁੱਛੋ, ਬਵੇਕੀਆ ਜਾਏ ਅਨੇਕ ਜੂਨੀ ਭਰਮੇ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹ ਨਾਨਕ ਵਿਚਾਰ ਦਿੱਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾ।

ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ ਹੋਰ ਕੱਚੀ ਬਾਣ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਨ, ਹਰ ਹਰ ਨਿਤ ਕਰੇ ਰਸਨਾ ਕਹਿਆ ਕਸੂ ਨਾ ਜਾਣੀ, ਚਿਤ ਜਿਨ ਕਾਹਿਰ ਲਇਆ ਮਾਇਆ ਬੋਲਣ ਪਏ ਰਵਾਨ, ਕਹਿ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜਲਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜਲਾਓ, ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਾਨੋ ਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਉਂ ਦਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ, ਤੱਤਾ ਸਾਰ ਨਾ ਜਾਣੀ ਗੁਰੂ ਬਾਝੋ ਤੱਤਾ ਸਾਰ ਨਾ ਜਾਣੀ, ਤਿਹੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਰੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ ਜਿਸਨੂੰ ਆਂਦਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਰੀ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉ ਮਨੋ ਵਿਸਾਰੀਆ, ਮਨੋ ਕਿਉਂ ਵਿਸਾਰੀਆ ਐਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸਨੂੰ ਕਿਉਂ ਪੋਏ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀ ਗਿਆ, ਕਹਿ ਨਾਨਕ ਕੇਵਲ ਦਾਤਾ ਸੋ ਕਿਉ ਮਨੋ ਵਿਸਾਰੀਆ, ਜੈਸੀ ਅਗਨ ਉਧਰ ਮੈਂ ਪੈਸੀ ਬਾਹਰ ਮਾਇਆ, ਮਾਇਆ ਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤਰਸਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੂੰਹ ਉਪਜੈ ਭਾਵ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੈ ਵਿਟੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੋ ਪੀਆ ਵਿੱਚੋ ਆਪ ਜਾਏ, ਜਿਸਦਾ ਜੀਓ ਤਿਸ ਮਿਲ ਰਹਿ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲਾ ਪਾਏ ਹਰ ਰਾਸ ਮੇਰੀ ਮਨ ਵਨਜਾਰਾ, ਹਰ ਰਾਸ ਮੇਰੀ ਮਨ ਵਨਜਾਰਾ, ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿਆ ਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਨਜਾਰਾ, ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕੀਤਾ ਜਿਚਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗਾ ਆਏ, ਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ, ਕਹਿ ਨਾਨਕ ਹੋਰ ਅਨ ਰਸ ਸਭ ਵੀ ਸਰੀ ਜਾ ਹਰ ਵਸਾ ਮਨ ਆਏ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ

ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਾਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨੇ ਵਰਨਾ ਕੋਈ ਕਾਹ ਨਾਨਕੇ ਨੇਤਰਾਂ ਦੱਸੀ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਨੋ ਮੇਰੇ ਹੋ ਸਾਚਾ ਸੁਣਨਾ ਨੂੰ ਪਠਾਏ ਸਾਚਾ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣੂ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੂ ਪਵਿੱਤਰ ਹੋ ਸਾਚਾ ਸੁਣਨਾ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰਦੁਆਰਾ ਲਾਏ ਭਾਵਨੀ ਕਨਾ ਦਸਵਾ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸਾਚਾ ਘਰ ਗਾਵ ਹੋ ਤਾ ਸੋਹਿਲਾ ਘਰ ਸਾਚਾ ਜਿੱਥਾ ਸਦਾ ਸੱਚ ਧਿਆ ਵਹੇ ਸੱਚੋ ਧਿਆਵੇ ਜਾ ਤੁਦ ਭਾਵੇ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹਿ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵਹੇ ਅਨੰਦ ਸ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Bruh, vai.

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ, ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਅੰਦਰ ਅਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਮਹਾਰਾਜ ਜੀ ਨੇ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਧਨਾਸਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਰਸਨਾਂ ਤੋਂ ਇਹ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ

ਕਿ ਪਰਾਇਆ ਧਨ ਇਕੱਠਾ ਕਰ ਲੈ। ਮਨ ਕਹਿੰਦਾ ਹੈ 24 ਘੰਟੇ ਮਾਇਆ ਦੇ ਵਿੱਚ ਹੀ ਗਰਸਿਆ ਰਹੇ। ਪਾਤਸ਼ਾਹ ਕਹਿੰਦੇ ਨੇ ਮਨ ਦੇ ਮਗਰ ਚੱਲਣ ਵਾਲੇ ਭੁੱਲ ਗਏ, ਗਵਾਰ ਹੋ ਗਏ, ਕੁਰਾਹੇ ਪੈ ਗਏ।

ਪਾਤਸ਼ਾਹ ਕਹਿੰਦੇ ਨੇ ਵਿਖਿਆ ਕਹਿ ਧਨ ਸਦਾ ਦੁੱਖ ਹੋਵੇ। ਇਹ ਜਿਹੜੇ ਤੂੰ ਪਰਾਇਆ ਹੱਕ ਇਕੱਠਾ ਕੀਤਾ ਹੋਇਆ ਹੈ ਨਾ, ਇਹ ਦੁੱਖਾਂ ਦਾ ਕਾਰਨ ਬਣੇਗੀ। ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਤੇਰੇ ਨਾਲ ਜਾਣੀ ਹੈ ਤੇ ਨਾ ਹੀ ਤੈਨੂੰ

ਸਾਚਾ ਧਨ ਇੱਥੇ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਨਾਮ ਦੀ ਕਮਾਈ ਗੁਰੂ ਦੀ ਮੱਤ ਦੇ ਨਾਲ ਪ੍ਰਾਪਤ ਹੋਣੀ ਹੈ। ਜਿੰਨੇ ਭਾਵ ਦੇ ਨਾਲ ਦੁਨਿਆਵੀ ਧਨ ਜੋੜ ਰਿਹਾ ਹੈ ਪਾਤਸ਼ਾਹ ਕਹਿੰਦੇ ਨੇ ਉਨੇ ਭਾਵ ਦੇ ਨਾਲ ਨਾਮ ਦੀ ਕਮਾਈ ਵੀ ਕਰਨਾ ਹੈ। ਨਾਮ ਦਾ ਖਜ਼ਾਨਾ ਵੀ ਜੋੜ ਲੈ, ਕਾਚਾ ਧਨ ਹੁਣ ਆਵੇ ਜਾਏ। ਜੇ ਨਾਮ ਦਾ ਖਜ਼ਾਨਾ ਨਹੀਂ ਜੋੜਿਆ, ਦੁਨਿਆਵੀ ਧਨ ਤਾਂ ਆਉਣ ਜਾਣ ਦਾ ਹੀ ਹੈ। ਹੁਣ ਤਾਂ ਕਿਸੇ ਕੋਲ ਹੈ ਵੀ ਨਹੀਂ, ਸਿਰਫ ਕਾਰਡ ਹੀ ਜੇਬ 'ਚ ਪਾਏ ਨੇ, ਨੰਬਰ ਹੀ ਉੱਪਰ ਥੱਲੇ ਹੁੰਦੇ ਨੇ, ਮਾਇਆ ਤਾਂ ਦਿਸਦੀ ਨਹੀਂ ਕਿਸੇ ਨੂੰ।

ਪਾਤਸ਼ਾਹ ਕਹਿੰਦੇ ਨੇ ਜਿਹੜੇ ਮਨਮੁੱਖ ਹਨ, ਪਰਮਾਤਮਾ ਦੇ ਮਾਰਗ ਤੋਂ ਕੁਰਾਹੇ ਪੈ ਗਏ, ਆਤਮਕ ਮੌਤ ਹੋ ਜਾਂਦੀ ਹੈ ਉਹਨਾਂ ਦੀ, ਜਨਮ ਮਰਨ ਦੇ ਗੇੜ ਦੇ ਵਿੱਚ ਪੈ ਜਾਂਦੇ ਨੇ। ਭਵਜਲ ਡੁੱਬੇ, ਸੰਸਾਰ ਰੂਪੀ ਭਵਜਲ ਦੇ ਵਿੱਚ ਡੁੱਬ ਜਾਂਦੇ ਨੇ, ਉਹਨਾਂ ਦਾ ਪਾਰ ਉਤਾਰਾ ਨਹੀਂ ਹੁੰਦਾ।

ਪਾਤਸ਼ਾਹ ਕਹਿੰਦੇ ਨੇ ਚਾਰਾਂ ਯੁੱਗਾਂ ਵਿੱਚ ਸਦਾ ਹੀ ਸੱਚਾ ਕੀ ਹੈ? ਪਰਮਾਤਮਾ ਦੀ ਬਾਣੀ ਸੱਚੀ ਹੈ, ਬਾਣੀ ਦੇ ਨਾਲ ਜੁੜਿਆ ਕਰ। ਅਤਿ ਚੰਗੇ ਭਾਗ ਹੁੰਦੇ ਨੇ ਜਿਹੜੇ ਹਿਰਦੇ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਸਮਾ ਜਾਂਦੇ ਨੇ। ਪੂਰੇ ਭਾਗ ਹਰ ਨਾਮ ਸਮਾਉਣ।

ਇਸ ਮਨੁੱਖਾ ਜਨਮ ਨੂੰ ਤਰਸਦੇ ਨੇ, ਕਿਉਂਕਿ ਮਨੁੱਖਾ ਜਨਮ ਦੇ ਵਿੱਚ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਅਤਿ ਚੰਗੇ ਭਾਗ ਹੁੰਦੇ ਨੇ ਉਹਨਾਂ ਦੇ ਜਿਨ੍ਹਾਂ ਨੂੰ ਬਾਣੀ ਪ੍ਰਾਪਤ ਹੋ ਜਾਂਦੀ ਹੈ। ਸਭ ਕਿਛੁ ਸਾਚਾ ਸਾਚਾ ਹੈ ਸੋਏ। ਹੁਣ ਜਦੋਂ ਇਹ ਹਿਰਦਾ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਦਾ ਹੈ ਗੁਰੂ ਪਿਆਰਿਓ, ਫਿਰ ਮਨ ਦੀ ਇੱਕ ਅਵਸਥਾ ਬਣਦੀ ਹੈ ਕਿਹੜੀ? ਸਭ ਕਿਛੁ ਸਾਚਾ, ਕਿ ਹਰ ਪਾਸੇ ਹੀ ਉਸ ਪਰਮਾਤਮਾ ਦੀ ਜੋਤ ਕੰਮ ਕਰ ਰਹੀ ਹੈ, ਹਰ ਪਾਸੇ ਹੀ ਉਹ ਪਰਮਾਤਮਾ ਸਰਵ ਵਿਆਪਕ ਹੈ। ਉਤਮ ਬ੍ਰਹਮ ਪਛਾਣੈ ਕੋਇ, ਅਤੇ ਉਸ ਬ੍ਰਹਮ ਨੂੰ, ਉਸ ਪਾਰ ਬ੍ਰਹਮ ਨੂੰ ਵਿਰਲਾ ਹਿਰਦਾ ਹੈ ਜਿਹੜਾ ਪਛਾਣ ਲੈਂਦਾ।

ਸੱਚ ਸਾਚਾ ਸੱਚ ਆਪ ਦਰੜਾਏ। ਜਦੋਂ ਹਿਰਦਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਨਾ, ਫਿਰ ਇੰਜ ਮਨ ਦੀ ਅਵਸਥਾ ਬਣ ਜਾਂਦੀ ਕਿ ਸਭ ਕੁਛ ਪਰਮਾਤਮਾ ਆਪ ਹੀ ਕਰ ਰਿਹਾ।

ਹੀ ਬੁਲਾ ਰਿਹਾ ਹੈ। ਨਾਨਕ ਆਪੇ ਵੇਖੈ ਆਪੇ ਸੱਚ ਲਾਏ, ਆਪ ਹੀ ਵੇਖ ਰਿਹਾ ਹੈ, ਆਪ ਹੀ ਸਾਰਿਆਂ ਨੂੰ ਸੰਭਾਲ ਰਿਹਾ ਹੈ ਅਤੇ ਆਪ ਹੀ ਆਪਣੇ ਚਰਨਾਂ ਨਾਲ ਜੋੜ ਲੈਂਦਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਕਾਚਾ ਤਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਸ਼ਬਦ ਦਾ ਵਾਸਾ ਹੋ ਜਾਵੇ, ਹਿਰਦਾ ਗੁਰੂ ਦੇ ਚਰਨਾਂ ਨਾਲ ਜੁੜ ਜਾਵੇ। ਅੱਜ ਧੰਨ ਧੰਨ ਚੌਥੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਪਾਤਸ਼ਾਹ ਕਿਰਪਾ ਕਰਨ, ਸਾਰੀਆਂ ਸੰਗਤਾਂ ਦੇ ਆਪਣਾ ਮੇਰਾ ਭਰਿਆ ਹੱਥ ਰੱਖਣ, ਪਰਿਵਾਰਾਂ ਅਤੇ ਬੱਚਿਆਂ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸਮੂਹ ਜਥੇ ਪਾਤਸ਼ਾਹ ਮਹਾਂਸਾਹਿਬ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਹੈ ਜਿਉ ਬਹੁਤੇ ਜਨਮ ਭ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ

0: ਕਰੀ ਬਕਾਲ ਜਾਜਲ ਰੂਪੀ ਬੱਪੜੀ ਝੜ ਚਰ ਪਵਿੰਗਿਆ ਨਾਨ ਜ਼ਿਕਰ ਤੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ
1: ਬਿਨ ਸਤਿਗੁਰ ਕਿਨੈ ਨਾ ਪਾਹਿਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ।

ਕਿਰਤ ਫਰਾਏ ਮੋਮੀ ਦੀਰ ਗੁਰੂ ਬੇਦਾਰ ਕਿਸਮਾਏ ਕਿਰਪਾ ਕਰੀ ਜਾਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਸੁਣੋ ਜਨੋ ਇਤ ਸੰਜਮ ਦੁੱਖ ਜਾਏ ਪੂਰੀ ਸਿਵਕਤੀ ਸੰਤੋਖ।

0: ਆਸਿਆਂ ਦੇ ਸਿੱਧੀ ਨੇ ਕੇਵਲ ਹਉਮੈ ਸ਼ਿਵ ਜਲਾਏ ਪੌੜੀ।
1: ਭਗਤ ਤ੍ਰੈ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ, ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ। ਇੱਕ ਮੂਲ ਨਾ ਪੁੱਜਣ ਆਪਣਾ ਅਣਹੌਂਦਾ ਆਪ ਗਣਨਾ ਇੰਦੇ, ਹਾਂ ਢਾਡੀ ਕਾ ਨੀਤ ਜਾਤ ਹੋਰ ਉੱਤਮ ਜਾਤ ਸਦਾ।

ਆਇਆ ਤਾਂ ਤਿੰਨੀ ਖਸਮ ਧਿਆਇਆ। ਇਹਨਾਂ ਜਨਤਾ ਕਹਿ ਵਸ ਕਿਛ ਨਹੀਂ ਤੂੰ ਦੇਵੇ ਕੀ ਜਗ ਤੇ ਉਪਾਇਆ। ਇੱਕ ਨਾਨੂ ਤੂੰ ਮੇਲ ਲਹਿ ਕਾਬੋ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਦੁੱਧ ਆਪ ਬੁਝਾਇਆ।

ਜਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਕਸਾਈ ਨੀਲ ਵਸਤਰ ਵਹਿ ਪੈ ਪ੍ਰਵਾਣ ਵੇਦਾਂ ਲਈ ਪੂਜੇ ਪੁਰਾਣ ਆਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੁੱਕ ਕਿਸੇ

0: ਮਤ ਭਿੱਟੇ ਵੇ ਮਤ ਭਿੱਟੇ ਅਨ ਸਾਡਾ ਫਿੱਟੇ ਤਾਂ ਫਿੱਟੇ ਫਿਰ ਪ੍ਰੇਨ ਮਨ ਝੂਠੇ ਤੇ ਪ੍ਰੇਨ ਕਹੋ ਨਾਨਕ ਸੱਚ ਧਿਆਈਏ ਸੁੱਚ ਹੋਵੇ ਤਾਂ ਸਤ ਪਾਈਏ ਪੌੜੇ
1: ਚਿੱਤੇ ਅੰਦਰ ਸਭ ਕੁਝ।

ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਹੀਂ ਪੌੜੀ। ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਨਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ। ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ।

ਜਿਤ ਸੇਵਿਐ ਸੁਖ ਪਾਹੀਐ ਸੋ ਸਹਿਬ ਸਦਾ ਸੁਮਾਲੀਐ ਜਿਤ ਕੀਤਾ ਪਾਹੀਐ ਆਪਣਾ ਸਹਿ ਘਾਲ ਪ੍ਰੀ ਕਿਉ ਘਾਲੀਐ ਮੰਦਾ ਮੂਲ ਨਾ ਕਿਚਈ ਦੇ ਲੰਮੀ ਨਦਰ ਨਿਹਾਲੀਐ ਜਿਉ ਸਾਹਿਬ ਨਾਲ ਨਹਾਰੀਐ ਤਿਵੇ ਹਾ ਪਾਸਾ ਢਾਲੀਐ ਕਿਛ ਲਾਹੇ ਉਪਰ ਘਾਲੀਐ ਕਿਛ ਲਾਹੇ ਉਪਰ ਘਾਲੀਐ।

ਚਾਕਰ ਲੱਗਾ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਉਸਨੂੰ ਅਗਲੀ ਉਹ ਵਜੋ ਪਿਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੁਹਿੰਮ ਪਾਣਾ ਖਾਏ ਜਿਸ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਕਰ ਨਉਣਦ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੇਖ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਾ ਰਖਾ, ਪਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ।

ਸਦੇ ਜਾਪ ਹੋਏ। ਸਤਿਗੁਰ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਵਿੱਚ ਸਮਝ ਕੇ ਮਾਫ਼ ਕਰਨ ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾ ਮਈ ਕੜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੇਹੀ ਗਾਵਾਂ ਜੀਉ ਧਰਮ ਹੈ ਸੋ ਬਚੇ ਪੰਚ ਕਿਰਤਾਨਾ, ਨੈਣੂ ਨਕੂ ਸਵਨੋ ਰਸ ਬਚਿੰਦਰੀ ਕਹਾ ਨਾ ਮਾਨਾ, ਬਾਬਾ ਬਨਾ ਬਸੋਇ ਗਾਓ, ਘਰੀ ਘਰੀ ਕਾ ਲਿਖਾ ਮੰਗੋ ਨਾਓ ਰਹਾਓ। ਧਰਮ ਰਾਏ ਜਬ ਲਿਖਾ ਮੰਗ ਬਾਕੀ ਭਾਰੀ, ਪੰਚ ਕਿਰਸਾਨਵਾਂ ਭਾਗ ਗਏ ਲੈ ਬਾਂਧਿਓ ਜੀਓ ਦਰਬਾਰੀ। ਕਹਾ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਬੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ, ਬਹੁਰ ਨਾ ਪਹੁ ਜਲ ਫੇਰਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੁਲਾਰ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ, ਹਿਰਦੈ ਰਾਮ ਗੋਬਿੰਦ ਗੁਣ ਸਾਰੰ, ਰਾਵ ਸਰ ਸ੍ਰੀ ਸਰਲ ਕ੍ਰਿਤ ਬਾਰਨੀ ਦੇ ਸੰਤ ਜਨ ਕਰਤ ਨਹੀਂ ਪਾਨੰ, ਸੁਰਾ ਪਵਿੱਤਰ ਨਾਤਵਰ ਜਲ ਰੇ ਸੋ ਸ੍ਰੀ ਮ੍ਰਿਤ ਨ ਹੋਏ ਆਨੰ, ਤਾਰ ਤਾਰ ਪਵਿੱਤਰ ਮਨ ਕਰ ਮਾਨੀਏ ਰੇ ਜੈਸੀ ਕਾਗਰਾ ਕਰਤ ਵਿਚਾਰੰ, ਭਗਤ ਭਾਗਵਤ ਲਿਖੀਐ ਤੇ ਉਪਰੇ ਪੂਜੀਏ ਕਰ ਨਮਸਕਾਰੰ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤੇ ਬਾਨਾਰਸੀ ਆਸ ਪਾਸ ਸਭ ਵਿਪਰ ਪ੍ਰਧਾਨ ਤੇ ਕਰੇ ਡੰਡੌਤ ਤੇਰੀ ਨਾਮ ਸਰਨਾਏ ਰਵਿਦਾਸ ਦਾਸਾ। ਮਲਾਰ ਹਰ ਜਪਤ ਤਿਉ ਜਨਾ ਪਦਮ ਕਵਲਾਸ, ਪਤ ਤਾਸ ਸਮ ਤੁਲ ਨਹੀਂ ਆਨ ਕੋ, ਏਕ ਹੀ ਏਕ ਅਨੇਕ ਹੋਏ ਬਿਸਥਰਿਓ, ਆਨ ਰੇ ਆਨ ਭਰਪੂਰ ਸਉ ਰਹਾਉ, ਜਾ ਕੈ ਭਾਗਵਤ ਲਿਖੀ ਅਵਰ ਨਹੀਂ ਪੇਖੀਐ, ਤਾਸ ਕੀ ਜਾਤ ਆਸ਼ੋਕ ਸ਼ੀਪਾ, ਬਿਆਸ ਮੈਂ ਲਿਖੀਐ ਸਨਕ ਮੈਂ ਪੇਖੀਏ, ਨਾਮ ਕੀ ਨਾਥਨਾ ਸਪਤ ਦੀਪਾ, ਜਾ ਕੈ ਈਦ ਬਕਰੀਦ ਕੁਲ ਗਉ ਰੇ ਬਦ ਕਰੇ ਮਾਨੀਐ ਹੈ ਸੇਖ ਸ਼ਹੀਦ ਪੀਰਾ, ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਉ ਰੇ ਲੋਕ ਪ੍ਰਸਿੱਧ ਕਬੀਰਾ, ਜਾ ਕੇ ਕੁਟਮ ਕੇ ਢੇਡ ਸਭ ਢੋਰ ਢਵੰਤ, ਫਿਰੇ ਅਜਹੋਂ ਬਨਾਰਸੀ ਆਸ ਪਾਸਾ, ਅਚਾਰ ਸਹਿਤ ਪਿੱਪਰ ਕਰੇ ਡਨੌਤ, ਤਿੰਨ ਤਨੇ ਰਵਿਦਾਸ ਦਾਸਾਨ ਦਾਸਾ ਮਲਾਰ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਿਲਤ ਪਿਆਰੋ ਪ੍ਰਾਨ ਨਾਥ, ਕਵਨ ਭਗਤ ਤੇ ਸਾਧ ਸੰਗਤ ਪਾਈ ਪਰਮ ਗਤੇ, ਰਹਾ ਮੈਲੇ ਕੱਪੜੇ ਕਹਾ ਲਉ ਧੋਵੋ, ਆਵੈ ਕੀ ਨੀਂਦ ਕਹਾਂ ਲੱਗ ਸੋਵ, ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ, ਝੂਠੈ ਬੰਜ ਉੱਠ ਹੀ ਗਏ ਹਟਿਓ, ਕਹੋ ਰਵਿਦਾਸ ਭਇਓ ਜਬ ਲਿਖੋ, ਜੋਈ ਜੋਈ ਕੀਨੋ ਸੋਈ ਸੋਈ ਦੇਖਿਓ। ਰਾ ਕਾਨੜਾ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ, ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤਾ ਜੂਨੀ ਸਾਹਿਬ ਭੰਗੁਰ ਪ੍ਰਸਾਦ। ਮੇਰਾ ਮਨ ਸਾਜਨਾ ਮਿਲ ਹਰਿਆ, ਹਉ ਬਲ ਬਲ ਬਲ ਬਲ ਸਾਜਨਾ ਕੋ, ਮਿਲ ਸੰਗਤ ਭਾਰ ਉਤਰਿਆ ਹਰਾਓ, ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਹਮ ਸਾਜਨਾ ਪਗ ਭਰਿਆ ਧਨ ਧਨ ਸਾਧ ਦਿਨ ਹਰ ਪ੍ਰਭ ਜਾਣਿਆ, ਮਿਲ ਸਾਧੂ ਪਤ ਕੋ ਧਰਿਆ, ਮਨੁਆ ਚਲੈ ਚਲੈ ਬਹੁ ਬਹੁ ਬਿਧ, ਮਿਲ ਸਾਧੂ ਵਸਗਤ ਕਰਿਆ, ਜਿਉਂ ਜਲ ਤੰਤ ਪਸਾਰਿਓ ਬਤ ਗ੍ਰਸਮੀਨਾ ਵਸਗਤ ਕਰਿਆ, ਹਰ ਕੇ ਸੰਤ ਸੰਤ ਭਾਲਣੀ ਕੇ, ਮਿਲ ਸੰਤ ਜਨਾ ਮਲ ਲਹੀਆ, ਹਉ ਮੈਂ ਦੁਰਤ ਗਿਆ ਸਭ ਨੀਕਰ, ਜਿਉ ਸਾਬਨ ਕਾਪਰ ਕਰਿਆ, ਮਸਤਕ ਲਿਲਾਟ ਲਿਖਿਆ ਧੁਰ ਠਾਕੁਰ, ਗੁਰ ਸਤਿਗੁਰ ਚਰਨ ਉਰ ਧਰਿਆ, ਸਭ ਦਾਲ ਭੁੱਖ ਭੰਜ ਪ੍ਰਭ ਪਾਇਆ, ਜਾਂ ਨਾਨਕ ਨਾਮ ਉਧਰਿਆ ਕਾਲਾ ਮਹੱਲਾ ਚੌਥਾ, ਮੇਰਾ ਮਨ ਸੰਤ ਜਨਾ ਭਗਰੀਨ, ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ, ਹਰ ਰੰਗ ਭੇਨ ਹਾਉ ਹਮ ਕਚਿਤ ਅਚੇਤ ਨ ਜਾਣੇ, ਗਤ ਮਿਤ ਗੁਰ ਕੀਏ ਸੁਚਿਤ ਚੇਤਨ, ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ, ਮਨ ਹਰ ਹਰ ਨਾਮ ਜਪੇਨ, ਹਰ ਕੇ ਸੰਤ ਮਿਲੇ ਮਨ ਪ੍ਰੀਤਮ ਕਟ ਦੇਵੋ ਹੀਰਾ ਤੇਨ, ਹਰ ਕੇ ਸੰਤ ਮਿਲੇ ਹਰ ਮਿਲਿਆ, ਹਰ ਕੀਏ ਪਤ ਪਵੇਨ, ਹਰ ਕੇ ਜਾਨ ਉੱਤਮ ਜਾ ਕਹੀਐ ਜਨ ਮਿਲਿਆ ਪਾਤਰ ਸੇਨ, ਜਨ ਕੀ ਮਾਮਾ ਵਰਨਾ ਸਾਕੂੰ, ਓ ਉੱਤਮ ਹਰ ਹਰ ਕੇਮ ਤੁਮ ਹਰ ਸਾਹ ਵੱਡੇ ਪ੍ਰਭ ਸੁਆਮੀ, ਹਵਨ ਜਾਰੀ ਰਾਸ ਦੇਨ, ਜਾਂ ਨਾਨਕੋ ਦਿਆ ਪ੍ਰਭ ਧਾਰੋ ਲਦ ਆਖਰ ਹਰ ਹਰ ਲੇਨ, ਕਾਲਾ ਮਹੱਲਾ ਚੌਥਾ ਜਾ ਮਨ ਰਾਮ ਨਾਮ ਪ੍ਰਗਾਸ, ਹਰ ਕੇ ਸੰਤ ਮਿਲ ਪੀਤ ਲਗਾਨੀ, ਵਿੱਚੇ ਕਰੇ ਉਦਾਸ ਰਹੋ ਹਮ ਹਰ ਹਿਰਦੈ ਜਪਿਓ ਹਰ ਨਾਮ ਨਰ ਹਰ, ਪ੍ਰਭ ਕਿਰਪਾ ਕਰੀ ਕਿਰਪਾਸ, ਅੰਦਿਨ ਅੰਧ ਭਿਆ ਮਨ ਬਿਗਸਿਆ, ਉਦਮ ਭਏ ਮਿਲਣ ਕੀ ਆਸ, ਹਮ ਹਰ ਸੁਆਮੀ ਪੀਤ ਲਗਾਈ, ਜਿਤਨੇ ਸਾਸ ਲੀਏ ਹਮ ਗਰਾਸ,
ਕਿਲ ਬਿਖ ਧਿਆਨ ਭਈ ਖਿਨ ਅੰਤਰ ਟੂਟ ਗਏ ਮਾਇਆ ਕੀ ਪਾਸ ਕਿਆ ਹਮ ਕਰਮ ਕਿਆ ਕਰਮ ਕਮਾਵੇ ਮੂਰਖ ਮੂਦ ਰਖ ਪ੍ਰਭ ਤਰਾਸ ਅਵਗਨੀ ਆਰੀ ਪਾਤਰ ਭਾਰੀ ਸਤਸੰਗ ਮਿਲ ਤਰੇ ਤਰਾਸ ਜੀਤੀ ਸ੍ਰਿਸ਼ਟ ਕਰੀ ਜਗਦੀਸ਼ ਤੇ ਸਭ ਊਚ ਨੀਚ ਬਿਖਿਆਸ ਹਮਰੇ ਅਵਗਨ ਸੰਗ ਪ੍ਰਭ ਮੇਟੇ ਜਨ ਨਾਨਕ ਮੇਲੀਏ ਪ੍ਰਭ ਪਾਸ ਕਾਨਲਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂ ਜਾ ਭਾਉ ਗਿਓ ਸਭ ਝਾ ਕਰਾਉ ਨਾ ਨਾ ਰੂਪ ਰੰਗ ਹਰ ਕੇ ਰੇ ਘਟ ਘਟ ਰਾਮ ਰਵਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਬਿਖਿਆ ਕੇ ਤਾਕ ਸੰਤਨਾ ਕੀ ਬਹੁਤ ਬਹੁ ਸੋਭਾ ਜਿਨੀ ਉੱਪਰ ਧਾਰਿਓ ਹਰ ਰਸਕਰ ਸਾਖ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਛਰਾਕ ਹਰ ਕੇ ਸੰਤ ਜਨਾ ਮੈਂ ਹਰ ਹਰ ਤੇ ਜਨ ਉੱਤਮ ਜਨਕ ਜਨਾਕ ਤਿਨ ਹਰ ਹਿਰਦੇ ਬਾਸ ਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀਏ ਹਰ ਰਾਖ ਲਿਓ ਆਪਣੇ ਪਨਾਹ ਜਾਂ ਨਾਨਕੇ ਸਖਾ ਹਰ ਭਾਈ ਮਾਤ ਪਿਤਾ ਬੰਧਕ ਹਰ ਸਾਖ ਕਾਲਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਨਾਮ ਰਾਮ ਨਾਮ ਜਪ ਜੀਤ ਹਰ ਹਰ ਵਸਤ ਮਾਇਆ ਗੜ ਵੇਲੀ ਗੁਰ ਕੈ ਸ਼ਬਦ ਦਿਓ ਗੜ ਜੀਤ ਰਹਾਉ ਮਿਥਿਆ ਭਰਮ ਭਰਮ ਬਹੁ ਭਰਮਿਆ ਲੁਭ ਦੁ ਪੁੱਤਰ ਕਲੱਤਰ ਮੋ ਪ੍ਰੀਤ ਜੈਸੇ ਤਰ ਵਰ ਕੀ ਤੁਸਾਇਆ ਖਿਨ ਮੈਂ ਮਿਣਸ ਜਾਏ ਦੇ ਭੀਤ ਹਮਰੇ ਪ੍ਰਾਣ ਪ੍ਰੀਤਮ ਜਨ ਉਤਮ ਜਿਨ ਮਿਲਿਆ ਮਨ ਹੋਈ ਪ੍ਰਤੀਤ ਪਰਚਿਆ ਰਾਮ ਰਵਿਆ ਘਟ ਅੰਤਰ ਅਸਥਿਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਰਹੇ ਨਾ ਲਹੇ ਨਾ ਉਤਰੈ ਕਬੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਓ ਮੁਖ ਔਖਤ ਜਾ ਨਾਨਕ ਪਤ ਪੁਨੀਤ ਕਾਨਲਾ ਮਹੱਲਾ ਚੌਥਾ ਮਨ ਜਪ ਮਨ ਰਾਮ ਨਾਮ ਜਗਨਾਥ ਘੂਮਰ ਘੇਰ ਭਰੇ ਬਿਖ ਮਿਖਿਆ

ਮਨ ਜਾਪੋ ਰਾਮ ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘਟ ਸਾਲ ਹਰ ਹੋ ਕਿਰਪਾਲ ਹਕਮ ਤ੍ਰੇ ਗੁਣ ਅਗਮ ਗੋਚਰੀ ਜੀ ਕਿਆ ਕਥੈ ਵਿਚਾਰੀ ਰਾਮ ਰਾਮ ਰਾਮ ਰਾਮ ਲਾਲ ਤੁਮਰੀ ਜੀ ਕਥ ਕਥਾ ਤੂੰ ਤੂੰ ਤੂੰ ਹੀ ਜਾਣੇ ਹੋ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ ਹਮਰੇ ਹਰ ਪ੍ਰਾਣ ਸਖਾ ਸੁਆਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਧਨ ਮਾਲ ਜਾ ਕੋ ਭਾਗਤਨ ਲਿਓਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੈ ਗੁਰਮਤਿ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਭਈ ਨਿਹਾਲ ਨਿਹਾਲ ਨਿਹਾਲ ਕਾਲਾ ਮਹੱਲਾ ਚੌਥਾ ਹਉ ਗੁਣ ਗਾਓ ਜਗਦੀਸ ਏਕਾ ਜੀ ਚੀਚੇ ਲੱਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਕਿਰਪੀ ਸਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੋ ਜਗਦੀਸ ਕੁਮਰੇ ਜਨ ਰਾਮ ਜਪੇ ਤੇ ਉਤਮ ਜਿਨ ਕਹੋ ਹਉ ਘੁੰਮ ਘੁੰਮੇ ਘੁੰਮ ਘੁੰਮ ਜੀ ਸਹਾਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰੇ ਜੇ ਤੁਧ ਭਾਵੀ ਜਾ ਨਾਨਕ ਅੰਮ੍ਰਿਤ ਪੀਆ ਗੁਰਮਤੀ ਧੰਨ ਧੰਨ ਧੰਨ ਧੰਨ ਧੰਨ ਗੁਰੂ ਸਾਹਿਬ ਕਾਲਾ ਮਹੱਲਾ ਚੌਥਾ ਭਜ ਰਾਮੋ ਰਾਮ ਮਨ ਰਾਮ ਜਿਸ ਰੂਪ ਨਾਰੇ ਖਵਡਾਮ ਸਤ ਸੰਗਤ ਮਿਲ ਭਜ ਰਾਮ ਪੜ ਹੋ ਭਾਗ ਮਥਾਮ ਹਾਉ ਜਿਤ ਗ੍ਰਹਿ ਮੰਦਰ ਹਰ ਹੋ ਤਜਾਸ ਜਿਤ ਘਰ ਆਨੰਦੋ ਆਨੰਦ ਭਜ ਰਾਮ ਰਾਮ ਰਾਮ ਰਾਮ ਨਾਮ ਗੁਣ ਗਾਓ ਹਰ ਪੀਤਮ ਉਪਦੇਸ਼ ਗੁਰੂ ਗੁਰ ਸਤਿਗੁਰ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ ਰਾਮ ਰਾਮ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ ਤੂੰ ਤੂੰ ਰਾਮ ਰਾਮ ਰਾਮ ਜਨ ਨਾਨਕ ਸਰਨਾਗਤੀ ਦੇਹੋ ਗੁਰਮਤੀ ਭਜ ਰਾਮ ਰਾਮ ਰਾਮ ਕਾਲਾ ਮਹੱਲਾ ਚੌਥਾ ਸਤਿਗੁਰ ਚਾਟੋ ਪਾਗ ਚਾਟ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਰਸ ਹਰ ਗਾਟ ਹਰ ਹੋ ਲਿਖੇ ਲਲਾਟ ਲਹਾਓ ਖਟ ਕਰਮ ਕਿਰਿਆ ਤਰ ਕਾ ਬਹੁ ਬਹੁ ਵਿਸਥਾਰ ਸਿਧ ਸਾਧਕ ਜੋਗੀ ਆਖਰ ਜੱਟ ਜਟਾ ਜੱਟ ਜਾਟ ਹਰ ਭੇਖ ਨਾ ਪਾਈਆ ਹਰ ਬ੍ਰਹਮ ਜੋਗ ਹਰ ਪਾਈਆ ਸਾ ਸੰਗਤ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਪਰੰਪਰ ਸੁਆਮੀ ਹਾ ਤਾ ਗਾਹ ਤੂੰ ਭਰਪੂਰ ਹੈ ਜਲ ਥਲੇ ਹਰ ਇੱਕ ਇੱਕੋ ਇੱਕ ਇੱਕਾ ਹਰ ਥਾਟ ਤੂੰ ਜਾਣੇ ਸਬਦ ਬੂਜੇ ਆਪੇ ਜਾ ਨਾਨਕੇ ਪ੍ਰਭ ਘੱਟ ਘਟੇ ਘੱਟ ਘਟੇ ਘੱਟ ਹਰ ਘਾਟ ਕਲ ਨਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਅਗਮ ਗਾਧੋ ਘੱਟ ਮਤ ਗੁਰਮਤਿ ਹਰ ਪਵ ਲਾ ਦੋ ਧੁਰ ਹੋ ਲਿਖੇ ਲਿਲਾ ਦੁਰ ਹਗ ਵਿਖ ਮਾਇਆ ਸੰਚ ਬਹੁਚਿਤਾ ਵਿਕਾਰ ਸੁਖ ਪਾਈਏ ਹਰ ਭਜ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੁਰਸਾਧੋ ਜਿਉਂ ਸ਼ਾਹੇ ਪਾਰਸ ਮਾਨੋ ਭਏ ਕੰਚਨ ਤਿਉਂ ਪਤਿਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਾਦੋ ਜਿਉਂ ਕਾਠ ਸੰਗ ਲੋਹਾ ਬਹੁ ਤਰਤਾ ਤਿਉਂ ਪਾਪੀ ਸੰਗ ਤਰੀ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰਸਾਧੋ ਚਾਰ ਵਰਨ ਚਾਰ ਆਸਮ ਹੈ ਕੋਈ ਮਿਲਿਆ ਗੁਰੂ ਗੁਰ ਨਾਨਕ ਸੋ ਆਪ ਤਰੈ ਕੁਲ ਅਸਗਲ ਤਰਾ ਦੋ ਕਾਲਾ ਮਹੱਲਾ ਚੌਥਾ ਹਰ ਜਸ ਗਾਓ ਭਗਵਾਨ ਹਰ ਜਸ ਗਾਵਦ ਭਾਪ ਲਹਾਨ ਮਤ ਗੁਰਮਤਿ ਸੁਣ ਜਸ ਕਾਨ ਹਰ ਹੋ ਕਿਰਪਾਨ ਹਾਓ ਤੇਰੇ ਜਨ ਧਿਆਵੇ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੈ ਜਪ ਹਰ ਹਰ ਨਾਮ ਨਿਧਾਨ ਉਸਤਤ ਕਰੇ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕਾ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵੇ ਤੇ ਤਰੇ ਭਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੀ ਹਮ ਲਾਏ ਹਰੀ ਜਨ ਨਾਨਕ ਕੇ ਹਰ ਤੂੰ ਤੂੰ ਤੂੰ ਤੂੰ ਭਗਵਾਨ ਕਾਲਾ ਮਹੱਲਾ ਪੰਜਵਾਂ ਘਰ ਦੂਜਾ ਏਕ ਓਂਕਾਰ ਸਤਿਗੁਰ ਪ੍ਰਸਾਦ ਗਾਈਏ ਗੁਣ ਗੋਪਾਲ ਕਿਰਪਾ ਨਿਧ ਦੁੱਖ ਵਿਦਾਰਨ ਸੁਖਦਾਤੇ ਸਤਿਗੁਰ ਜਾ ਕੋ ਭੇਟ ਹੋਏ ਸਗਲ ਸਿੱਧ ਰਹਾ ਸਿਮਤ ਨਾਮ ਨੇ ਸਾਧਾਰੇ ਕੋਟਪੁਰਾ ਦੀਖਨ ਮੈਂ ਤਾਰੇ ਜਾ ਕੋ ਚੀਤਾਵੇ ਗੁਰ ਆਪਣਾ ਤਾਕ ਦੁੱਖ ਨਾਹੀ ਤਿਲ ਸੁਪਨਾ ਜਾ ਕੋ ਸਤਿਗੁਰੂ ਆਪਣੇ ਰਾਖੇ ਸੂਜਨ ਹਰ ਹਰ ਰਸਨਾ ਚਾਖੈ ਕਹੋ ਨਾਨ ਗੁਰ ਕਿੰਨੀ ਮਾਇਆ ਹਲਤ ਪਲਤ ਮਹੂ ਜਲ ਭਾਇਆ ਕਾਲਨਾ ਮਹੱਲਾ ਪੰਜਵਾਂ ਰਾਧੋ ਤੁਝੇ ਸੁਆਮੀ ਆਪਣੇ ਉਠ ਬੈਠ ਸੁਭਤ ਜਾਗਤ ਸਾਸ ਸਾਸ ਸਾਸ ਹਰ ਜਪਣੇ ਰਹਾਓ ਤਾਂ ਕਾ ਹਿਰਦੈ ਬਸਿਓ ਨਾਮ ਜਾਂ ਕੋ ਸੁਆਮੀ ਕਿਨੋ ਦਾਨ ਜਾਂ ਕਾ ਹਿਰਦੈ ਆਈ ਸਾਂ ਸਾਖੁਰ ਭੇਟੇ ਗੁਰਬਚਨਾ ਸਤਿਗੁਰ ਸਰਬ ਕਲਾ ਸੋਈ ਪਰਬੀਰ ਨਾਮ ਅੰਤਰ ਜਾਂ ਕੋ ਗੁਰਦੀਨ ਕਹੋ ਨਾਨਕ ਤਾਂ ਕਹਿ ਬਲ ਜਾਓ ਕਾਲ ਜੁਗ ਮੈਂ ਪਾਇਆ ਜਿਸ ਨਾਉ ਕਾਲ ਨਾ ਮਹੱਲਾ ਪੰਜਵਾਂ ਕੀਤ ਪ੍ਰਾਪਤੀ ਗਾਓ ਮੇਰੀ ਰਸਨਾ ਅਨਕਵਾਰ ਕਰ ਬੰਧਨ ਸੰਤਨੂ ਹਾਂ ਚਰਨ ਗੋਬਿੰਦ ਜੀ ਕੇ ਬਸਨਾ ਰਾਵਣ ਭਾਂਤ ਕਰ ਦੁਆਰ ਨਾ ਪਾਵਾਂ ਹੋਏ ਕਿਰਪਾਲ ਤਾਂ ਹਰਾਰ ਧਿਆਵੂ ਕੋਟ ਕਰਮ ਕਰ ਦੇਹ ਨਾ ਸੋਦਾ ਸਾਹ ਸੰਗਤ ਮੈਂ ਮਨ ਪ੍ਰਭੋ ਦਾ ਤਿਸ਼ਨਾ ਬੂਜੀ ਬਹੁ ਰੰਗ ਮਾਇਆ ਨਾਮ ਲੈ ਸਰਬ ਸੁਖ ਪਾਇਆ ਪਰ ਬ੍ਰਹਮ ਜਾ ਭਾਈ ਦਿਆਲ ਕਹੋ ਨਾਨਕ ਤਉ ਛੁੱਟੈ ਜੰਜਾਲ ਕਾਲਾ ਮਹੱਲਾ ਪੰਜੋ ਐਸੀ ਮਾਂ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਓ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀ ਕਰਨਾ ਸਫਲ ਹੋ ਤੇ ਦੁਰਲਭ ਦੇਹੀ ਜਾ ਕੋ ਸਤਿਗੁਰੂ ਮਾਇਆ ਕਰੇ ਹੀ ਗਿਆਨ ਭਰਮ ਬਿਨ ਸਹਿ ਦੁਖ ਡੇਰਾ ਜਾ ਕੇ

ਸਹਿ ਬਸਿਆ ਗੁਰ ਪਿਆਰਾ ਸਾਧ ਸੰਗ ਰੰਗ ਪ੍ਰਭ ਧਿਆਇਆ ਕਉ ਨਾਨਕ ਤਿੰਨ ਪੂਰਾ ਪਾਇਆ ਕਾਲਾ ਮਹੱਲਾ ਪੰਜਵਾਂ ਭਗਤ ਭਗਤ ਨੂੰ ਬਣ ਆਈ ਮਨ ਤਨ ਗਲਤ ਭਏ ਠਾਕੁਰ ਸਿਉ ਆਪਣ ਦੀਏ ਮਿਲਾਈ ਰਹਾ ਗਾਵਨ ਹਾਰੀ ਗਾਵੈ ਗੀਤ ਤੇ ਉਦਰੇ ਬਸੈ ਜਿਹ ਚੀਤ ਪੇਖੇ ਬਿੰਜਨ ਪੁਰਸਨ ਹਾਰੈ ਜੇ ਭੋਜਨ ਕੀਨੋ ਤੇ ਤਿਪਤਾਰੈ ਅੰਕ ਸਵਾਨ ਕਾਛੀ ਭੇਖ ਧਾਰੀ ਜੈ ਸੁਸਾ ਤੈਸਾ ਦ੍ਰਿਸ਼ਟਾਰੀ ਕਹਿਣ ਕਹਾਵਨ ਸਗਲ ਜੰਜਾਲ ਨਾਨਕ ਦਾਸ ਸੱਚ ਕਰਨੀ ਸਾਰ ਕਾਲਾ ਮਹੱਲਾ ਪੰਜਾਂ ਤੇਰੋ ਜਨ ਹਰ ਜਸ ਸੁਨ ਤੋ ਮਾਇ ਰਹਾਉ ਮਨੇ ਪ੍ਰਗਾਸ ਪੇਖ ਪ੍ਰਭ ਕੀ ਸੋਭਾ ਜਾਤ ਕਰ ਤੇਖੋ ਆਇਓ ਸਭ ਤੇ ਪਰਿਆ ਪਰੇ ਤੇ ਉੱਚਾ ਗੈਰ ਕਬੀਰ ਉਥਾਇਓ ਪੋਤ ਪੋਤ ਮਿਲਿਓ ਭਗਤਨ ਕੋ ਜਨ ਸਿਉ ਪਰਦਾ ਲਾਹਿਓ ਗੁਰਪ੍ਰਸਾਦ ਗਾਵਿਆ ਗੁਣ ਨਾਨਕ ਸਹਿ ਸਮਾਧ ਸਮਾਇਓ ਕਾਲਾ ਮਹੱਲਾ ਪੰਜਾਂ ਸੰਤਨ ਪੈ ਆਪ ਉਧਾਰਨ ਆਇਓ ਰਹਾਉ ਦਰਸ਼ਨ ਭੇਟਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਟੇ ਰੋਗ ਭਏ ਮਨ ਨਿਰਮਲ ਹਰ ਹਰ ਔਖਦ ਪਾਇਓ ਅਸਥਿਤ ਭਏ ਵਸੇ ਸੁਖ ਥਾਨ ਨਾ ਬਹੁ ਨ ਕਥੂੰ ਧਾਇਓ ਸੰਤ ਪ੍ਰਸਾਦ ਤਰੀ ਕੁਲ ਲੋਗਾ ਨਾਨਕ ਲਿਪਤ ਨਾਮ ਆਇਓ ਕਾਲਾ ਮਹੱਲਾ ਪੰਜਾਂ ਬਿਸਰ ਗਈ ਸਭ ਤਾਤ ਪਰ ਆਈ ਜਾਪੇ ਸਾਸ ਮੋਹਿ ਪਾਈ ਰਹਾਉ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣ ਆਈ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਇਸ ਮਤ ਸਾਧੂ ਤੇ ਪਾਈ ਸਭ ਮੈਂ ਰਬ ਰਹਾ ਪ੍ਰਭ ਏਕਿਆ ਭੀਖ ਭੀਖ ਨਾਨਕ ਭਿਖਸਾਈ ਕਾਲਾ ਮਹੱਲਾ ਪੰਜਾਂ ਠਾਕੁਰ ਜੀ ਤੁਹਾਰੋ ਪਰਨਾ ਮਾਨ ਮੈਂ ਤੁਮਾਰੀ ਉੱਪਰ ਤੁਮਰੀ ਓ ਤੁਮਾਰੀ ਸਰਨਾ ਰਹਾਉ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੈ ਲੈ ਧਰਨਾ ਤੁਮਰੋ ਬਲ ਤੁਮ ਸੰਗ ਸੁਹੇਦੇ ਜੋ ਜੋ ਕਹੋ ਸੋਈ ਸੋਈ ਕਰਨਾ ਤੁਮਰੀ ਦਇਆ ਮਿਆ ਸੁਖ ਪਾਵ ਹੋ ਕਿਰਪਾਲ ਤਾਂ ਭਉ ਜਲ ਤਰਨਾ ਆਵੇ ਦਾਨ ਨਾਮ ਹਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਰਨਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਓ ਸੁਪਨ ਸੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦਿਲ ਲਾਇਓ ਰਹਾਓ ਨੈ ਤ੍ਰਿਪਤਾਨੋ ਰਾਜ ਜੋਬਨ ਧਨ ਬਹੁਰ ਬਹੁਰ ਫਿਰ ਧਾਇਆ ਸੁਖ ਪਾਇਆ ਤ੍ਰਿਸਨਾ ਸਾਹਿਬ ਜੀ ਹੈ ਸਾਂਤ ਪਾਈ ਗੁਣ ਗਾਇਆ ਬਿਨ ਬੁੱਝੇ ਪਸ਼ੂ ਕੀ ਨਿਆਈ ਭ੍ਰਮ ਮੋਹ ਵਿਆਪਿਓ ਮਾਇਆ ਸਾਧ ਸੰਗ ਜਮ ਜੀਵ ਜੀ ਕਾਟੀ ਨਾਨਕ ਸਹਿ ਸਮਾਇਆ ਕਾਲਾ ਮਹੱਲਾ ਪੰਜਵਾਂ ਹਰ ਕੇ ਚੰਦ ਹਿਰਦਾ ਗਾਈ ਸੀਤਲਾ ਸੋ ਸਾਂਤ ਮੂਰਤ ਸਿਮਰ ਸਿਮਰ ਨਿਤਿਆਇ ਰਹਾਓ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਟੇ ਨਾਨਕ ਬਾਹੁੜ ਕਾਲ ਨਾ ਖਾਏ ਕਾਲਾ ਮਹੱਲਾ ਪੰਜਵਾਂ ਘਰ ਤੀਜਾ ਏਕ ਓਂਕਾਰ ਸਾਹਿਬ ਗੁਰਪ੍ਰਸਾਦ ਕਥਿਆ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਤ ਪਾਈਏ ਮਾਨ ਰਹਾਓ ਆਵਤ ਜਾਤ ਰਹਿ ਸਭਨਾਸੀ ਸਿਮਤ ਸਾਧੂ ਸੰਗ ਪਤ ਤੁਪੁਨੀਤ ਹੋਏ ਖਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥਾ ਸੁਣੈ ਹਰ ਕੀਰਤਨ ਤਾਕੀ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਾਲਾ ਮਹੱਲਾ ਪੰਜਵਾਂ ਸਾਧ ਸੰਗਤ ਨਿਧ ਹਰ ਕੋ ਨਾਮ ਸੰਗ ਸਹਾਈ ਜੀ ਕਾ ਕਾਮ ਰਹਾਉ ਸੰਤ ਰੇ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਰ ਵਿਖਾਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਣੀ ਕਾਲਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਧਨ ਧਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਮਾਨ ਧਨ ਧਨ ਪ੍ਰਾਨ ਪ੍ਰਭ ਕੈ ਸਿਮਰ ਦੁਖ ਜਾਏ ਰਹਾਈ ਤੂਤ ਕਾਹ ਲੁਭਾਵੇ ਇਕਸਿਉ ਬਾਨ ਮਨ ਲਾਏ ਮਹਾਂ ਪਵਿੱਤਰ ਸੰਤ ਆਸਨ ਮਿਲ ਗੁਸੰਗ ਗੋਬਿੰਦ ਧਿਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਓ ਮਿਲਾਏ ਕਾਲਾ ਮਹੱਲਾ ਪੰਜਵਾਂ ਭੇਖ ਭੇਖ ਬਿਕਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਹਾਓ ਆਨੰਦਾਸੋ ਸਹਿਜ ਮੂਰਤ ਤੇ ਸਿਆਲ ਨਾ ਹੀ ਭਾਂਤ ਸਿਮਰਤ ਇੱਕ ਵਾਰ ਹਰ ਹਰ ਮਿਟ ਕੋਟ ਕਸ ਮਿਲ ਜਾਤ ਗੁਣ ਰਮੰਤ ਦੁੱਖ ਨਾਸੈ ਰਿਧ ਭਿਅੰਤ ਸ਼ਾਂਤ ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਾਲਾ ਮਹੱਲਾ ਪੰਜਵਾਂ ਸਾਜਨਾ ਸੰਤਿਆਓ ਮੇਰਾ ਰਹਾਓ ਆਨੰਦਾ ਗੁਣ ਗਾਏ ਮੰਗਲ ਕਸ ਮਲਾ ਮਿਟ ਜਾਏ ਭਰੀ ਰਹਿ ਸੰਤ ਚਰਨ ਭਰੋ ਧਰੋ ਮਾਥੈ ਚਾਂਦਨਾ ਗ੍ਰਹਿ ਹੋਏ ਅੰਧੇਰਾ ਸੰਤ ਪ੍ਰਸਾਦ ਕਮਲ ਬਿਕਸੈ ਗੋਬਿੰਦ ਭਜੋ ਭੀਖ ਨੇਰਾ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕੋ ਬੇਰਾ ਕਾਲਾ ਮਹੱਲਾ ਪੰਜਵਾਂ ਚਰਨ ਸਨ ਗੋਪਾਲ ਤੇਰੀ ਮੋਹ ਮਾਨ ਧੋ ਭਰਮ ਰਾਖ ਦੀਜੀ ਕਾਟ ਬੇਰੀ ਰਹਾਓ ਬੂੜਤ ਸੰਸਾਰ ਸਾਗਰ ਉਦਰੇ ਹਰ ਸਿਮਰਤ ਨਾਗਰ ਸੀਤਲਾ ਹਰ ਨਾਮ ਤੇਰਾ ਪੂਰਨ ਠਾਕੁਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਧ ਪਤ ਉਧਾਰਨ ਕੋਟ ਜਨਮ ਦੁੱਖ ਕਰ ਪਾਇਓ ਸੁਖੀ ਨਾਨਕ ਹਰ ਨਾਮ ਦਿਲਾਇਓ ਕਾਲਾ ਮਹੱਲਾ ਪੰਜਵਾਂ ਧਨ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਵੇਲੇ ਪੂਰਨ ਬਡਭਾਗੀ ਰਹਾਓ ਮੋਹੋ ਨਾਥ ਦਾਸ ਜਨ ਤੇਰਾ ਔਰ ਓਟ ਸਗਲੀ ਮੋਹਿ ਤਿਆਗੀ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਤ ਜਾਗੀ ਤੂੰ ਉਥਾਹ ਅਤ ਬਡੋ ਸੁਆਮੀ ਕਿਰਪਾ ਸਿੰਧ ਪੂਰਨਤ ਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਮਾਂ ਆਨ ਧਰਿਓ ਪ੍ਰਭ ਪਾਗੀ ਕਾਲਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ
ਜਿਉਂ ਜਨ ਤਿਉਂ ਤਾਰ ਸੁਆਮੀ ਸਭ ਤੂੰ ਸਮਰਾ ਸਰਨ ਜੋਗ ਤੂੰ ਰਾਖੇ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਬਦੇ ਛੁਟਕਾਰ ਗਰਤ ਘੋਰ ਅੰਧ ਤੇ ਕਾਢੋ ਪ੍ਰਭ ਨਾਨਕ ਨਦਰ ਨਿਹਾਰ ਖਾਣ ਲਾ ਮਹੱਲਾ ਪੰਜਵਾਂ ਘਰ ਚੌਥਾ ਏਕ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰ ਪਤ ਨਮਸਕਾਰਾਇਆ ਸੇ ਗੁਰ ਕੋ ਬਲ ਬਲ ਜਾਈਏ ਆ ਮੁਕਤ ਮੋਹਿ ਤਾਰਿਆ ਰਹਾਉ ਕਵਣ ਕਵਣ ਕਵਣ ਗੁਣ ਕਹੀਏ ਅੰਤ ਨਹੀਂ ਕਛ ਪਾਰਿਆ ਲਾਖ ਲਾਖ ਲਾਖ ਕਈ ਕੋਰਿਆ ਕੋ ਹੈ ਸੋ ਵਿਚਾਰੇ ਬਿਸਮ ਬਿਸਮ ਬਿਸਮੀ ਭਈ ਹੈ ਲਾਲ ਗੁਲਾਲ ਰੰਗਾਰਿਆ ਕਹੋ ਨਾਨ ਸੰਤਨ ਰਸ ਆਈ ਹੈ ਜਿਉਂ ਚਾਹ ਗੂੰਗਾ ਗੂੰਗਾ ਮਸਕਾਰਿਆ ਕਾਂਡਾ ਮਹੱਲਾ ਪੰਜਵਾਨਾ ਜਾਣੀ ਸੰਤਨ ਪ੍ਰਭ ਨੇ ਆਨ ਊਚ ਨੀ ਸਭ ਪੇਖ ਸਮਾਨ ਨੂੰ ਮੁਖ ਬਖ ਨੂੰ ਮਨ ਮਾਨ ਰਹਾਓ ਘਟ ਘਟ ਪੂਰ ਰਹੇ ਸੋ ਸਾਗਰ ਭੈ ਭੰਜਨ ਮੇਰੀ ਪ੍ਰਾਨ ਮਨੇ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ ਕਰਤਾ ਰਹੇ ਕਰਤਾ ਗਿਆ ਕਰਨਾ ਮੈਂ ਅੰਤਰ ਜਾਮੀ ਗਿਆਨ ਆਠ ਪੈਰ ਨਾਨਕ ਜਸ ਗਾਵੈ ਮੰਗਣ ਕੋ ਹਰ ਦਾਨ ਕਰਨਾ ਮਹੱਲਾ ਪੰਜਵਾਂ ਕਹਿਣ ਕਹਾਉਣ ਕਹੋ ਕੋਈ ਕੀਤਾ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋ ਕੋ ਬੇਤਰਾ ਦੁੱਖ ਨਾਹੀਂ ਸਭ ਸੁਖੀ ਹੈ ਰੇ ਕਹਿ ਏਕੀ ਨੇਤਾ ਬੁਰਾ ਕਾ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਰ ਨਹੀਂ ਸਭ ਜੇਤਾ ਸੋਗ ਨਹੀਂ ਸਦਾ ਹਰ ਕੀ ਹੈ ਰੇ ਸ਼ੋਰ ਨਾਹੀਂ ਕਿਛ ਲੇਤਾ ਕਹੋ ਨਾਨਕ ਜਨ ਹਰ ਹਰ ਹਰ ਹੈ ਕਤ ਆਵੈ ਕਤ ਰਾਮ ਤੇ ਕਾਣਾ ਮਹੱਲਾ ਪੰਜਵਾਂ ਹੀਏ ਕੋ ਪ੍ਰੀਤਮ ਬਿਸਰ ਨ ਜਾਏ ਤਨ ਮਨ ਗਲਤ ਭਏ ਤੇ ਸੰਗੇ ਮੋਹਣੀ ਮੋਹੇ ਰਹੀ ਮੋਰੀ ਮਾਏ ਰਹਾਓ ਜੈ ਜੈ ਪੈ ਕਹੋ ਬਿਰਥਾ ਹੋ ਆਪਣੀ ਤਿਉ ਤਿਉ ਗਏ ਰਹੇ ਲਕਟਕਾਏ ਅਣਕ ਭਾਂਤ ਕੀ ਏਕਾ ਜਾਲੀ ਤਾ ਕੀ ਗੰਟ ਨਹੀਂ ਚੋਰਾਏ ਫਿਰਤ ਫਿਰਤ ਨਾਨਕ ਦਾਸ ਆਇਓ ਸੰਤਨ ਕੀ ਸਰਨਾਏ ਕਾਟੇ ਗਿਆਨ ਭਰਮੋ ਮਾਇਆ ਲੀਓ ਕੰਠ ਲਗਾਏ ਕਾਨੜਾ ਮਹੱਲਾ ਪੰਜਵਾਂ ਰੰਗ ਬਨੋਦ ਹਮਾਰਿਆ ਨਾਮੋ ਗਾਵਨ ਨਾਮ ਧਿਆਵਨ ਨਾਮ ਹਮਾਰੇ ਪ੍ਰਾਨ ਧਾਰਿਆ ਰਾਮ ਨਾਮੋ ਗਿਆਨ ਨਾਮ ਸੁਨਾਨਾ ਨਾਮ ਹਮਾਰੇ ਕਾਰ ਸਵਾਰੇ ਹਰ ਨਾਮੋ ਸੋਭਾ ਨਾਮ ਵਡਾਈ ਭਉਜਲ ਬਿਖਮ ਨਾਮ ਹਰ ਤਾਰੇ ਅਗਮ ਪਦਾਰਥ ਲਾਲ ਅਮੋਲਾ ਭਏ ਪ੍ਰਾਪਤ ਗੁਰਚਰਨਾਰਿਆ ਕਹੋ ਨਨ ਪ੍ਰਾ ਭਏ ਕਿਰਪਾਲਾ ਮਗਨ ਭਏ ਹੀਰਾ ਦਰਸਾਰੀ ਕਾਨੜਾ ਮਹੱਲਾ ਪੰਜਵਾਂ ਸਾਜਨ ਮੀ ਸੁਆਮੀ ਨੇ ਰੋ ਪੇਖਣ ਸੁਣ ਸਭਨ ਕਹਿ ਸੰਗੇ ਥੋਰੋ ਕਾਜ ਬੁਰੋ ਕਾਹ ਫੇਰੋ ਰਹਾਓ ਨਾਮ ਨਾ ਜੇਤੋ ਲਪਟਾਇਓ ਕਛੂ ਨਹੀਂ ਨਾਹੀਂ ਕਛ ਤੇਰਾ ਆਗੈ ਸ੍ਰਿਸ਼ਟ ਆਵਤ ਸਭ ਪ੍ਰਗਟ ਹੀਆ ਇਹਾ ਮੋਹਿਓ ਭਰਮ ਦੇਰਿਆ ਅਟਕਿਓ ਸੁਤ ਬੰਤਾ ਸੰਗ ਮਾਇਆ ਦੇਵਨ ਹਾਰਦ ਤਾਰ ਬਸੇਰੋ ਕਹੋ ਨਾਨਕ ਕਿਆ ਪਾਰੋ ਸੁਬੰਧਨ ਕਟਨਹਾਰ ਗੁਰਮੇਰੋ ਕਾਲਾ ਮਹੱਲਾ ਪੰਜਾਂ ਵਿਖੇ ਦਰ ਸੰਤਾਂ ਤੁਮਰਿਆ ਗਾਇਓ ਤੁਮਰੀ ਟੇਕ ਭਰੋਸਾ ਠਾਕੁਰ ਸਨ ਤੁਮਾਰੀ ਆਇਓ ਰਹਾਓ ਜਨਮ ਜਨਮ ਕੇ ਮਹਾਂਪਰਾਸ ਦਰਸ਼ਨ ਪੇਟ ਮਿਟਾਇਓ ਭਏ ਪ੍ਰਗਾਸ ਅੰਧ ਉਜਿਆਰਾ ਸਹਿ ਸਮਾਧ ਸਮਾਇਓ ਕੌਣ ਕਾਇਆ ਤੁਮ ਤੇ ਕਛ ਨਾਹੀਂ ਤੁਮ ਸਮਰੱਥ ਥਾਹਿਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਲਾ ਮਹੱਲਾ ਪੰਜਾਂ ਬੂਟ ਪੁਰਾਣ ਹਰ ਜਪ ਧੀਰਿਆ ਬਿਨ ਸਹਿ ਮੋਹ ਭਰਮ ਦੁੱਖ ਪੀਰਾ ਰਹਾਓ ਸਿਮਰੋ ਦਿਨ ਰੈਨ ਗੁਰ ਕੇ ਚਰਨਾ ਜਤ ਕਤ ਵੇਖੋ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟ ਨਾਨਕ ਸੁਖ ਪਾਇਆ ਕਾਲਾ ਮਹੱਲਾ ਪੰਜਾਂ ਸਿਮਤ ਨਾਮ ਨੇ ਸੁਖ ਪਾਈਆ ਸਾਜ ਨਾ ਮਿਲ ਹਰ ਜਸ ਗਾਈਆ ਰਹਾਓ ਹਰ ਕਰ ਕਿਰਪਾ ਪ੍ਰਭ ਹਿਰਦੈ ਬਸੇਰੋ ਚਰਨ ਸੰਦਨ ਕਾ ਮਾਥਾ ਮੇਰੋ ਪਾਰ ਬ੍ਰਹਮ ਕਹੋ ਸਿਮਰੋ ਮਨਾ ਗੁਰਮੁਖ ਨਾਨਕ ਹਰ ਜਸ ਸੁਣਾ ਕਾਲਾ ਮਹੱਲਾ ਪੰਜਾਂ ਮੇਰੇ ਮਨ ਪ੍ਰੀਤ ਚਰਨ ਪ੍ਰਾ ਪਰਸਨ ਰਸਨਾ ਹਰ ਹਰ ਭੋਜਨ ਤਿਪਤਾਨੀ ਅਖਿਨ ਕੋ ਸੰਤੋਖ ਪ੍ਰਭ ਦਰਸ਼ਨ ਰਹਾਓ ਕਰਨਨ ਪੂਰ ਰਹਿਓ ਜਸ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਬਨਾਸੀ ਆਨੁ ਪਾਵ ਥਕਤ ਨਹੀਂ ਕਰਸਨ ਕਰ ਗਿਆ ਲੀਏ ਨਾਨਕ ਜਾਣੇ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਲਾ ਮਹੱਲਾ ਪੰਜਵਾਂ ਕੋਕਤ ਕਪਟ ਖਪਟ ਗਲ ਖਲ ਗਰਜਤ ਮਰਜਤ ਮੀਚ ਅਨਕ ਬਰੀਆ ਰਹਾਉ ਅੰਗ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਖ ਗਰੀਆਨਕ ਵਿਵਹਾਰ ਆਚਾਰ ਵਿਧੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਧ ਨਾਨਕ ਉਦਰ ਸਰਨ ਪਰੀਆ ਕਾਲਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਰ ਨਰਹਾਉ ਗੋਬਿੰਦ ਤਿਆਗ ਆਨ ਲਾਗੇ ਅੰਮ੍ਰਿਤੋ ਡਾਰ ਭੂਮ ਪਾਗਿਆ ਵਿਖੇ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨ ਕਾਮ ਕ੍ਰੋਧ ਲੋਭਿਆ ਪਿਓ ਜਨਮ ਹੀ ਕੀ ਖਾਨ ਪਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਕਾਲਾ ਮਹੱਲਾ ਪੰਜਵਾਂ ਲੋਕੋ ਰਾਮ ਕੋ ਮੁਖਾਰ ਬਿੰਦ ਕੋਜਤ ਕੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਓ ਚਰਨ ਕਮਲ ਹਿਰਦੈ ਧਾਰ ਉਤਰਿਓ ਦੁੱਖ ਮੰਦ ਰਾਜ ਧਨ ਪਰਿਵਾਰ ਮੇਰਾ ਸਰਬ ਸੋ ਗੋਬਿੰਦ ਰਾਜ ਸਾਧ ਸੰਗੋ ਲਾਭ ਪਾਇਆ ਨਾਨਕ ਫਿਰ ਨਾ ਮਰੰਦ ਕਾਲਾ ਮਹੱਲਾ ਪੰਜਵਾਂ ਘਰ ਪੰਜਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਆਰਾਧ ਸੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਆਸਾਦ
ਗਗ ਦੁੱਤੀਓ ਹੋ ਗੁਰੂ ਕਿਰਪਾ ਦਰਹਾਨਕ ਪੂਜਾ ਮੈਂ ਬਹੁ ਵਿਧ ਖੋਜੀ ਸਾਹ ਪੂਜਾ ਜੇ ਹਰ ਭਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਏ ਕਰਮ ਕਮਾਸ ਪ੍ਰਭ ਬਾਹ ਪਕਰ ਜਿਸ ਮਾਰਗ ਭਾਵ ਸੋ ਤੁਧ ਜੰਤ ਮਿਲਾਸ ਅਵਰੋਟ ਮੈਂ ਕੋਈ ਨਾ ਸੂਝਾ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭ ਨਿਵਾਸ ਪ੍ਰਭ ਚਰਨ ਕੀ ਮਨ ਪਿਆਸ ਨਾਨਕ ਦਾਸ ਕਹੀ ਤਹਿ ਤੁਮਰਾ ਹਉ ਬਲ ਬਲ ਸਦ ਬਲ ਜਾਸ ਕਣਲਾ ਮਹੱਲਾ ਪੰਜਵਾਂ ਘਰ ਛੇਵਾਂ ਇੱਕੋ ਘਰ ਸਾ ਗੁਰਪ੍ਰਸਾਦ ਜਗਤ ਉਧਾਰ ਨਾਮ ਪ੍ਰੀ ਤੇਰਾ ਨਵਨਿੰਦ ਨਾਮ ਨਿਧਾਨ ਹਰ ਕੇਰਾ ਹਰ ਰੰਗ ਰੰਗ ਰੰਗ ਅਨੁਪੇਰਾ ਕਾਹੇਰੀ ਮਨ ਮੋਹਿ ਮਗਨੇਰਾ ਨੈਨੋ ਦੇਖਾ ਦਰਸੇਰਾ ਸੋ ਪਾਵੈ ਜਿਸ ਲਿਖਤ ਲਲੇਰਾ ਰਹਾਉ ਸੇਵੋ ਸਾਧ ਸੰਤ ਚਰਨੇਰਾ ਬਾਂਚੋ ਧੂਰ ਪਵਿੱਤਰ ਕਰੇਰਾ ਸਰ ਮੱਜਨ ਮੈਲ ਕਟੇਰਾ ਸਾਸ ਸਾਸ ਧਿਆਵੋ ਮੁਖ ਨਹੀਂ ਮੋਰਾ ਕਿਸ ਸੰਗ ਨਾ ਚਾਲੈ ਲਾ ਕਰੋਰਿਆ ਪ੍ਰਭ ਜੀ ਕੋ ਨਾਮ ਅੰਤਪੁਰ ਕੋਰੈ ਮਨਸਾ ਮਾਨ ਏਕ ਨਿਰੰਕਰਾ ਸਗਲ ਤਿਆਗੋ ਭਾਉ ਦੁਜੇਰਾ ਕਵਨ ਕਹਾਂ ਹਉ ਗੁਣ ਪੈ ਤੇਰਾ ਵਰਨਾ ਸਾਕੂ ਇੱਕ ਟੁਲੇਰਾ ਦਰਸ਼ਨ ਪਿਆਸ ਬਹੁਤ ਮਨ ਮੇਰਾ ਮੈਂ ਨਾਨਕ ਦੇਵ ਜਗਤ ਗੁਰ ਕੇਰਾ ਕਾਨਲਾ ਮਹੱਲਾ ਪੰਜੋ ਐਸੀ ਕੌਣ ਵਿਦੈ ਦਰਸ਼ਨ ਪਰਸਨਾ ਰਹਾਓ ਆਸ ਪਿਆਸ ਸਫਲ ਮੂਰਤ ਮਾਗ ਹੀਓ ਤਸਨਾ ਦੀਨ ਨੀਂਦ ਪਿਆਸ ਮੀਨ ਸੰਤਨਾ ਹਰ ਸੰਤਨਾ ਹਰ ਸੰਤਨਾ ਕੀ ਦੀਨ ਹੀਓ ਅਰਪ ਦੇਨ ਪ੍ਰਭ ਭਏ ਹੈ ਕਿਰਪੇਨ ਮਾਨ ਮੋਹ ਤਿਆਗ ਛੋਡਿਓ ਤੋ ਨਾਨਕ ਹਰ ਜੀਉ ਭੇਟਣਾ ਕਾਨਲਾ ਮਹੱਲਾ ਪੰਜਵਾਂ ਰੰਗਾ ਰੰਗ ਰੰਗਨ ਕੇ ਰੰਗਾ ਕੀ ਰਸਤ ਪੂਰਨ ਸਭ ਸੰਗਾ ਰਹਾਉ ਵਰਤ ਨੇਮ ਪੀਤ ਸਹਿਤ ਗੰਗਾ ਜਲ ਹੇਤ ਭੂ ਕਰ ਨੰਗਾ ਪੂਜਾ ਚਾਰ ਕਰ ਤਮੇ ਲੰਗਾ ਚੱਕਰ ਕਰਮ ਤਿਲਕ ਕਟੰਗਾ ਦਰਸ਼ਨ ਭੇਟੈ ਬਿਨ ਸਤਸੰਗਾ ਹੱਠ ਨਗਰੈਤ ਰਹਿਤ ਬਟੰਗਾ ਹਉ ਰੋਗ ਵਿਆਪੈ ਚੁੱਕੈ ਨਾ ਭੰਗਾ ਕਾਮ ਕ੍ਰੋਧਾ ਤ੍ਰਿਸ਼ਨ ਜਰੰਗਾ ਸੋ ਮੁਕਤ ਨਾਨਕ ਜੀ ਸਤਿਗੁਰ ਚੰਗਾ ਕਾਲਾ ਮਹੱਲਾ ਪੰਜਵਾਂ ਘਰ ਸਤਵਾਂ ਇੱਕੋਂਕਾਰ ਸਤਿਗੁਰ ਪ੍ਰਸਾਦ ਇੱਕ ਬੂਝ ਗਈ ਗਈ ਮਿਲ ਸਾਧ ਜਨਾ ਪੰਚ ਭਾਗੀ ਚੋਰ ਸਹਿਜੇ ਸੁਖੈ ਨੋ ਹਰੇ ਗੁਣ ਗਾਵਤੀ ਗਾਵਤੀ ਗਾਵਤੀ ਦਰਸ ਪਿਆਸ ਰਹਾਓ ਜੈਸੀ ਕਰੀ ਪਾ ਮੋਸਿਓ ਮੋਸੋ ਐਸੀ ਹੋ ਕੈਸੇ ਕਰੋ ਹੀਓ ਤੁਮਾਰੇ ਬਲ ਬਲੇ ਬਲ ਗਈ ਰਹਾਓ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪੀਤ ਲਾਏ ਪ੍ਰਭ ਥਾਨ ਤੇ ਰੋਕੇ ਰੋ ਜਿਤ ਜੰਤਨ ਕਰ ਵਿਚਾਰਨ ਕਦਾਸ ਕੀਰਤ ਕਰੇ ਤੁਹਾਰੀ ਸੋਈ ਮਿਲਿਓ ਜੋ ਭਾਵ ਤੋ ਜਾ ਨਾਨਕ ਠਾਕੁਰ ਰਹੋ ਸਮਾਏ ਏਕ ਤੂਹੀ ਤੂਹੀ ਤੂਹੀ ਕਾਲਾ ਮਹੱਲਾ ਪੰਜਵਾਂ ਘਰ ਅਖਵਾਏ ਕੌਂਕਾਰ ਸਤਿਗੁਰ ਪ੍ਰਸਾਦ ਤਿਆਗਿਆ ਗੁਮਾਨ ਮਾਨ ਪੇਕਤਾ ਦਿਆਲ ਲਾਲ ਹਾਂ ਹਾਂ ਮਨ ਕਰਨ ਰੇਨ ਰਹਾਓ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੈ ਗੋਬੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਨਾ ਕਿਰਪਾਲ ਦਿਆ ਮਿਆ ਧਾਰ ਨਾਨਕ ਮੰਗੈ ਨਾਮ ਧਾਨ ਤਜ ਮੋਹ ਭਰਮ ਸਗਲ ਬਿਮਾਨ ਕਾਲਾ ਮਹੱਲਾ ਪੰਜਵਾਂ ਪ੍ਰਭ ਕਹਿਣ ਮਲਨ ਦੈਨ ਲੈਨ ਗੁਰ ਮਿਲੇ ਆਨ ਨਾਹੀ ਉਪਾਓ ਰਹਾਓ ਤਟਨ ਖਟਨ ਜਟਨ ਹੁਮਨ ਨਾਹੀ ਡੰਡ ਧਾਰ ਸੁਆਓ ਜਤਨ ਭਾਂਤਨ ਤਪਨ ਭ੍ਰਮਣ ਅਨਕ ਕਥਨ ਕਸਤੇ ਨਹੀ ਥਾ ਪਾਈ ਠਾਓ ਸੋਧ ਸਗਰ ਸੋਧਨਾ ਸੁਖ ਨਾਨਕਾ ਭਜ ਨਾਓ ਕਾਲਨਾ ਮਹੱਲਾ ਪੰਜਵਾਂ ਘਰ ਨਾਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਪਤ ਪਾਵਨ ਭਗਤ ਬਚਲ ਭੈ ਹਰਨ ਤਾਰਨ ਤਰਨ ਰਹਾਓ ਨੈਣ ਤਿਪਤੇ ਦਰਸ ਪੇਖ ਜਸ ਤੋਖ ਸੁਨਤ ਕਰਨ ਪ੍ਰਾਣ ਨਾਥ ਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁੱਖ ਵਿਨਾਸ਼ਨ ਗਹੀ ਓਟ ਨਾਨਕ ਕਰ ਚਰਨ ਕਾਲਨਾ ਮਹੱਲਾ ਪੰਜਵਾਂ ਚਰਨ ਸੰਦਿਆਲ ਠਾਕੁਰ ਆਨ ਨਾਹੀ ਜਾਏ ਪਤ ਪਾਵਨ ਬਿਦ ਸੁਆਮੀ ਉਦਰ ਤੇ ਹਰ ਧਿਆਏ ਰਹਾਓ ਸਹਿ ਸਾਰਗਾਰ ਵਿਕਾਰ ਸਾਗਰ ਪਤਤ ਮੋਹੇ ਮਾਨ ਅੰਧ ਬਿਕਲ ਮਾਇਆ ਸੰਗ ਧੰਦ ਕਰ ਗਹੇ ਪ੍ਰਭ ਆਪ ਕਾਢੇ ਰਾਖ ਦਿਓ ਗੋਬਿੰਦ ਰਾਏ ਨਾਥ ਨਾਥ ਨਾਸ ਨਾਥ ਸੰਤਨ ਕੋਟ ਪਾਪ ਵਿਨਾਸ਼ ਮਨ ਦੱਸਣਾ ਕੀ ਆ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਸਨਾ ਗੁਣ ਗਾਏ ਕਾਲਾ ਮਹੱਲਾ ਪੰਜਵਾਂ ਵਾਰ ਵਾਰ ਵਰ ਪਡਾਰੂ ਸੁਖ ਪ੍ਰੇ ਸੁਹਾਗ ਪਲਕ ਰਾਤ ਰਹਾਉ ਕਣਕ ਮੰਦਰ ਪਾਰ ਸੇ ਸਖੀ ਮੋਹੇ ਨਾਹੇ ਇਨਸਿਓ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਥ ਰੂਪ ਭੋਇ ਭੂਮ ਸਹਿਨ ਸਹੀ ਪੇ ਸਹਿ।

ਭਾਲੇ ਨਾਮੀ ਤਿਪਤਾ ਗੋ ਕਣਕ ਕਣਕ ਗੋ ਸਗਣਾ ਸਾਪਰ ਪਾਤ ਮਨਾਵੈ ਗੋ ਨਾ ਬਿਨਾ ਸਭ ਹੀ ਪਿਕਾਨੇ ਜਨਮ ਰਹਿ ਪਰਿਆਵੈ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਘੁੰਮਣ ਕੇ ਘੁਲਾਵੈ ਗੋ ਪਾਪ ਕਾਰ ਮੂਰਸਾ ਭਾਰੀ ਵਿਖ ਦੁੱਤਰ ਤਰਿਉ ਨ ਜਾਵੈ ਗੋ ਭਉ ਬੈ ਰਾਗ ਭਇਆ ਹੈ ਬੋਸਤ ਗੁਰ ਖੇਵਟ ਸ਼ਬਦ ਤਰਾਵੈ ਗੋ ਰਾਮ ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੈ ਗੋ ਗਿਆਨ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈ ਗੋ ਨਾਨਕ ਭਾਣੈ ਆਪਣੇ ਜੋ ਭਾਵੈ ਤਿਵੈ ਚਲਾਵੈ ਗੋ ਕਾਲਾ ਮਹੱਲਾ ਚੌਥਾ ਜਾਪਨ ਹਰ ਹਰ ਨਾਮ ਤਰਾਵੈ ਗੋ ਜੋ ਜੋ ਜਪੈ ਸੋਈ ਗਤ ਪਾਵੈ ਜਿਉਂ ਧਰੂ ਪ੍ਰਹਿਲਾਦ ਸਮਾਵੈ ਗੋ ਰਹਾਉ ਕਿਰਪਾ ਕਿਰਪਾ ਕਿਰਪਾ ਕਰ ਜੀਓ ਕਰ ਕਿਰਪਾ ਨਾਮ ਲਗਾ ਲਗਾਵੈ ਗੋ ਕਰ ਕਿਰਪਾ ਸਤਿਗੁਰੂ ਮਿਲਾਓ ਮਿਲ ਸਤਿਗੁਰ ਨਾਮ ਧਿਆਵੈ ਗੋ ਜਨਮ ਜਨਮ ਕੀ ਹਉਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੈ ਗੋ ਜਿਉਂ ਲੋਹਾ ਤਰਿਓ ਸੰਗ ਕਾਸ਼ਟ ਲੱਗ ਸ਼ਬਦ ਗੁਰੂ ਹਰ ਪਾਵੈ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕੱਢ ਪਾਣੀ ਚੀਕੜ ਪਾਵੈ ਗੋ ਭਗਤ ਜਨਾ ਕੈ ਹਰ ਰਖਵਾਰੇ ਜਨ ਹਰ ਰਸ ਮੀਚ ਲਗਾਵੈ ਗੋ ਖਿਣ ਖਿਣ ਨਾਮ ਦੇਹ ਵਡਿਆਈ ਸਤਿਗੁਰ ਉਪਦੇਸ਼ ਸੁਮਾਵੈ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਨ ਨਿਵੇ ਤਾਂ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰੀ ਭਗਤਾ ਕੀ ਹਰਨਾਕਸ ਜਿਉਂ ਪਚ ਜਾਵੈ ਗੋ ਬ੍ਰਹਮ ਕਮਲ ਪੁੱਤ ਮੀਨ ਵਿਆਸਾ ਤਪ ਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੈ ਭਰਮਨ ਭਰਮ ਚੁਕਾਵੈ ਗੋ ਜਾਤ ਨਜਾਤ ਦੇਖ ਮਤ ਭਰਮੋ ਸੁਖ ਜਨਕ ਪਗੀ ਲਗ ਧਿਆਵੈ ਗੋ ਜੂਠਨ ਜੂਠ ਪਈ ਸਿਰ ਉੱਪਰ ਖਿਨ ਮਨੁਆ ਟਿਰ ਨਾ ਡੁਲਾਵੈ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੈ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੈ ਗੋ ਕਾਂਡਾ ਮਹੱਲਾ ਚੌਥਾ ਮਨ ਗੁਰਮਤ ਰਸ ਗੁੰਗਾਵੈ ਗੋ ਜੇਵਾ ਏਕ ਹੋਏ ਲਾ ਕੋਟੀ ਕੋਟ ਧਿਆਵੈ ਗੁਰ ਹਉ ਸਹਿਸਪੁਨੀ ਜਪਿਓ ਸਿੱਖ ਨਾਗੈ ਜਿਨ ਤੂੰ ਜਪਿਆ ਤੇਈ ਜਨ ਨੀਕੇ ਹਰ ਜਪਿਆ ਅੰਤ ਨਾ ਪਾਵੈ ਗੋ ਤੂੰ ਥਾਤ ਅਗਮ ਗੋਚਰ ਮੈਂ ਮਤ ਗੁਰਮਤ ਮਨ ਠਹਿਰਾਵੈ ਗੋ ਜੂਨ ਤੂੰ ਜਪਿਆ ਤੇਈ ਜਨ ਨੀਕੇ ਹਰ ਜਪਿਓ ਕਹੋ ਸੋ ਪਾਵੈ ਗੋ ਬਿਦਰ ਦਾਸੀ ਸੁਖ ਸੋਤ ਸੋਰਾ ਕਿਸ਼ਨ ਅੰਕ ਗੱਲ ਆਵੈ ਗੋ ਜਲ ਤੇ ਉਪਤ ਭਏ ਹੈ ਕਾਸ਼ਟ ਕਾਸ਼ਟ ਅੰਗ ਤਰਾਵੈ ਗੋ ਰਾਮ ਜਨਾ ਹਰ ਆਪ ਸਵਾਰੇ ਆਪਣਾ ਬਿਦਰ ਖਾਵੈ ਗੋ ਹਮ ਪਾਥਰ ਲੋਹ ਲੋਹ ਬੜ ਪਾਥਰ ਗੋ ਸੰਗਤ ਨਾਲ ਤਰਾਵੈ ਗੋ ਜਿਉਂ ਸੰਗਤ ਸੰਗਤ ਤਰਿਓ ਜੋ ਲਾਹੋ ਸੰਤ ਜਨਾ ਮਿਲ ਭਾਰਾ ਗੋ ਖਰੇ ਖਰੋਏ ਬੈਠ ਤੀਰਤ ਮਾਰਗ ਪੰਥ ਧਿਆਰਾ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਖ ਜਨਾਵੈ ਗੋ ਸਾਸਨ ਸਾਸ ਸਾਸ ਬਲ ਪਾਈ ਮੈਂ ਨੇ ਸਾਸਨ ਨਾਮ ਧਿਆਵੈ ਗੋ ਗੁਰਪ੍ਰਸਾਦੀ ਹਉ ਮੈਂ ਬੂਝਾ ਤੋ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਅਨ ਕੋ ਭਾਗ ਹੀ ਨਹੀਂ ਭਾਵੈ ਗੋ ਫੇਰੇ ਵੇਲਾ ਹੱਥ ਨਾ ਆਵੈ ਪ੍ਰਤਾਪੈ ਪਛਤਾਵੈ ਗੋ ਜੀ ਕੋ ਭਲਾ ਲੋੜੀ ਭਾਲੇ ਆਪਣਾ ਗੁਰ ਆਗਿਆ ਢਹਿ ਢਹਿ ਪਾਵੈ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤਿਗੁਰ ਭਸਮ ਲਗਾਵੈ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤਿਗੁਰ ਭਸਮ ਲਗਾਵੈ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਹਿਣ ਨਾ ਪਾਵੈ ਸੁਰ ਨਰ ਦੇਵਾ, ਉਸ ਧਾਰੀ ਕਰ ਮੁੰਜਨ ਸੇਵਾ। ਜੀਵਤ ਭਿੱਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਦਰਸ਼ਨ ਪਾਇਆ। ਬਾਦਸ਼ਾਹ ਸ਼ਾਹ ਵਪਾਈ ਮਰਨਾ, ਜੋ ਦੀਸੈ ਸੋ ਕਾਲਾ ਖਰਨਾ। ਕੂੜਾ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਾਲਾ ਮਹੱਲਾ ਚੌਥਾ। ਮਨ ਹਰ ਰੰਗ ਰਾਤਾ ਗਾਵੈ ਗੋ, ਭੈ ਭੈ ਤਰਾਸ ਭਏ ਹੈ ਨਿਰਮਲ ਗੁਰਮਤ ਨਾ, ਲਾਗ ਲਗਾਵੈ ਗੋ ਰਹਾਉ। ਹਰ ਰੰਗ ਰਾਤਾ ਸਦ ਬੈ ਰਾਗੀ, ਹਰ ਨਿਕਟ ਤਨਾ ਘਰ ਆਵੈ ਗੋ। ਤਿੰਨ ਕੀ ਪੰਖ ਮਿਲੇ ਤਾਂ ਜੀਵਾਂ, ਕਰ ਕਿਰਪਾ ਆਪ ਦਿਵਾਵੈ ਗੋ। ਦੁਬਦਾ ਲੋਭ ਲੱਗੇ ਹੈ ਪ੍ਰਾਣੀ, ਮਨ ਕੋਰੈ ਰੰਗ ਨਾ ਆਵੈ ਗੋ। ਫਿਰ ਉਲਟਿਓ ਜਨਮ ਹੋਵੈ ਗੁਰਬਚਨੀ, ਗੁਰਪੁਰਖ ਮਿਲੈ ਰੰਗ ਲਾਵੈ ਗੋ। ਇੰਦਰੀ ਦਸੇ ਦਸੇ ਪੁਨ ਧਾਵਤ, ਤ੍ਰੈ ਗੁਣੀਆਂ ਖਿੰਨ ਨਾ ਟਿਕਾਵੈ ਗੋ। ਸਤਿਗੁਰ ਪਰਚਾ ਵਸਗਤ ਆਵੈ, ਮੁਖ ਮੁਕਤ ਸੋ ਪਾਵੈ ਗੋ। ਓਂਕਾਰ ਇੱਕੋ ਰਵ ਰਹਿਆ, ਸਭ ਏਕ ਸਮਾਏ ਸਮਾਵੈ ਗੋ। ਇੱਕੋ ਰੂਪ ਏਕੋ ਬਹੁਰੰਗੀ, ਸਭ ਏਕਤ ਬਚਨ ਚਲਾਵੈ ਗੋ। ਗੁਰਮੁਖ ਏਕੋ ਏਕ ਪਛਾਤਾ, ਗੁਰਮੁਖ ਹੋਈ ਲਿਖਾਵੈ ਗੋ। ਗੁਰਮੁਖ ਜਾਏ ਮਿਲੈ ਨਿਜ ਮਹਿਲੀ, ਅਨਹਦ ਸ਼ਬਦ ਵਜਾਵੈ ਗੋ। ਜੀ ਜਨ ਸਭ ਸਿਸ਼ਟੋ ਪਾਈ, ਗੁਰਮੁਖ ਸੋਭਾ ਪਾਵੈ ਗੋ। ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੈ, ਆਏ ਜਾਏ ਦੁੱਖ ਪਾਵੈ ਗੋ। ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ, ਕਰ ਕਿਰਪਾ ਗੁਰੂ ਮਿਲਾਵੈ ਗੋ। ਸਤਿਗੁਰ ਮਿਲਤ ਮਹਾ ਸੁਖ ਪਾਇਆ, ਮਤ ਮਲੀਨ ਵਿਗਸਾਵੈ ਗੋ। ਹਰ ਹਰ ਕਿਰਪਾ ਕਰੋ ਜਗ ਜੀਵਨ, ਮੈਂ ਸਰਦਾ ਨਾਮ ਲਗਾਵੈ ਗੋ। ਨਾਨਕ ਗੁਰੂ ਗੁਰੂ ਹੈ ਸਤਿਗੁਰ, ਮੈਂ ਸਤਿਗੁਰ ਸਰਨ ਮਿਲਾਵੈ ਗੋ। ਕਾਲਣਾ ਮਹੱਲਾ ਚੌਥਾ। ਮਨ ਗੁਰਮਤਿ ਚਾਲ ਚਲਾਵੈ ਗੋ, ਜੋ ਮੈਗਲ ਮਸਤ ਦੀਜੈ ਤਲ ਕੁੰਡੇ। ਗੁਰ ਅੰਕਸ ਸ਼ਬਦ ਦੜਾਵੈ ਗੋ, ਰਹਾਉ ਚਲ ਤੋ ਚਲੈ ਚਲੈ ਦਹਿ ਦਹਿ ਦਿਸ। ਗੁਰ ਰਾਖੈ ਹਰ ਡਿਵਲਾਵੈ ਗੋ, ਸਾਧੂ ਸ਼ਬਦ ਦੇ ਰਿਧ ਅੰਤਰ ਮੁਖ ਅੰਮ੍ਰਿਤ ਨਾਮ ਚੁਆਵੈ ਗੋ। ਬਿਸ਼ਿਰ ਬਿਸੂ ਭਰੇ ਹੈ ਪੂਰਨ, ਗੁਰ ਗਰਲ ਸ਼ਬਦ ਮੁਖ ਪਾਵੈ ਗੋ। ਮਾਇਆ ਭਿਅੰਗ ਤਿਸ ਨੇੜ ਨਾ ਆਵੈ, ਬਿਖ ਝਾਰ ਝਾਰ ਲਿਵਲਾਵੈ ਗੋ। ਸਵਾਨ ਲੋਭ ਨਗਰ ਮੈਂ ਸਬਲਾ, ਗੁਰ ਖਿਨ ਮੈਂ ਮਾਰ ਕਢਾਵੈ ਗੋ। ਸਤ ਸੰਤੋਖ ਧਰਮਿਆਨ ਰਾਖੇ, ਹਰ ਨਗਰੀ ਹਰ ਗੁਣ ਗਾਵੈ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਣੀ, ਗੁਰ ਨਿਗਰਤ ਘਾੜ ਲਕਡਾਵੈ ਗੋ। ਧਰਾਏ ਧਰਾਏ ਸਰਨ ਜਨ ਆਏ, ਗੁਰ ਹਾਥੀ ਤੇ ਨਿਕਲਾਵੈ ਗੋ। ਸੁਪਨੰਤਰ ਸੰਸਾਰ ਸਭ ਬਾਜੀ, ਸਾਬਾਜੀ ਖੇਲ ਖਿਲਾਵੈ ਗੋ। ਲਾਹਾ ਨਾਮ ਗੁਰਮਤ ਲੈ ਚਾਲੋ, ਹਰ ਦਰਗਹਿ ਪੈਦਾ ਜਾਵੈ ਗੋ। ਹਉ ਮੈਂ ਕਰੈ ਕਰਾਵੈ, ਹਉ ਮੈਂ ਪਾਪ ਕੋ ਲੈ ਆਣ ਸਮਾਵੈ ਗੋ। ਆਇਆ ਕਾਲ ਦੁਖਦਾਈ ਹੋਵੈ, ਜੋ ਬੀਜਾ ਸੋ ਖਲਵਲਾਵੈ ਗੋ। ਸੰਤੋ ਰਾਮ ਨਾਮ ਧਨ ਸੰਚੋ ਲੈ, ਖਰਚ ਚਲੈ ਪਤ ਪਾਵੈ ਗੋ। ਖਾਏ ਖਰਚ ਦੇਵੇ ਬਹੁ ਤੇਰਾ, ਹਰ ਦਿਨ ਦੇ ਤੋਟ ਨਾ ਆਵੈ ਗੋ। ਰਾਮ ਨਾਮ ਧਨ ਰਹਿਰ ਦੇ ਅੰਤਰ, ਧਨ ਗੁਰ ਸਰਨਾਈ ਪਾਵੈ ਗੋ। ਨਾਨਕ ਦਇਆ ਦਇਆ ਕਰ ਲੀਨੀ, ਦੁਖ ਦਾਲ ਭੰਜ ਸਮਾਵੈ ਗੋ। ਕਾਲਣਾ ਮਹੱਲਾ ਚੌਥਾ। ਮਨ ਸਤਿਗੁਰ ਸਰਨ ਸਧਿਆਵੈ ਗੋ, ਲੋਹਾ ਹਿਰਨ ਹੋਵੈ ਸੰਗ ਪਾਰਸ। ਗੁਣ ਪਾਰਸ ਕੀ ਹੋਇਆਵੈ ਗੋ, ਰਹਾਉ ਸਤਿਗੁਰ ਮਹਾਂਪੁਰਖ ਹੈ ਪਾਰਸ। ਜੋ ਲਾਗੈ ਸੋ ਫਲ ਪਾਵੈ ਗੋ, ਜੋ ਗੁਰ ਉਪਦੇਸ਼ ਤਰੇ ਪ੍ਰਹਿਲਾਦਾ, ਗੁਰ ਸੇਵਕ ਪੈ ਜਨ ਖਾਵੈ ਗੋ। ਸਤਿਗੁਰ ਬਚਨ ਬਚਨ ਹੈ ਨੀਕੋ, ਗੁਰਬਚਨੀ ਅੰਮ੍ਰਿਤ ਪਾਵੈ ਗੋ। ਜੋ ਅੰਬਰੀਕ ਅਮਰਾ ਪਦ ਪਾਏ, ਸਤਿਗੁਰ ਮੁਖ ਬਚਨ ਧਿਆਵੈ ਗੋ। ਸਤਿਗੁਰ ਸਰਨ ਸਰਨ ਮਨ ਭਾਈ, ਸੁਦਾ ਸੁਦਾ ਕਰ ਧਿਆਵੈ ਗੋ। ਦਿਆਲ ਦੀਨ ਭਏ ਹੈ ਸਤਿਗੁਰ, ਹਰ ਮਾਰਗ ਪੰਥ ਦਿਖਾਵੈ ਗੋ। ਸਤਿਗੁਰ ਸਰਨ ਪਾਈ ਸੇ ਥਾਪੇ, ਤਿਨ ਰਾਖਣ ਕਹੋ ਪ੍ਰਭ ਆਵੈ ਗੋ। ਜੇ ਕੋ ਸਰ ਸੰਦੇ ਜਨ ਉੱਪਰ, ਫਿਰ ਉਲਟੋ ਤਿਸੈ ਲਗਾਵੈ ਗੋ। ਹਰ ਹਰ ਹਰ ਹਰ ਹਰ ਸਰ ਸੇਵੇ, ਤਿਨ ਦਰਗਹਿ ਨਾ ਮਾਨ ਦਿਵਾਵੈ ਗੋ। ਗੁਰਮਤ ਗੁਰਮਤ ਗੁਰਮਤ ਧਿਆਵੇ, ਹਰ ਗਲ ਮਿਲ ਮੇਲ ਮਿਲਾਵੈ ਗੋ। ਗੁਰਮੁਖ ਨਾਦ ਵੇਦ ਹੈ ਗੁਰਮੁਖ, ਗੁਰਪਰਚਾ ਨਾਮ ਧਿਆਵੈ ਗੋ। ਹਰ ਹਰ ਰੂਪ ਹਰ ਰੂਪੋ ਹੋਵੈ, ਹਰ ਜਨ ਕੋ ਪੂਜ ਕਰਾਵੈ ਗੋ। ਸਾਖਤ ਨਾਰ ਸਤਿਗੁਰ ਨੇ ਕੀਆ, ਤੇ ਬੇਮੁਖ ਹਰ ਪਰਮਾਵੈ ਗੋ। ਲੋਭ ਲੈ ਸਵਾਨ ਕੀ ਸੰਗਤ, ਬਿਖ ਜਾਏ ਮਾਇਆ ਕਰੰਗ ਲਗਾਵੈ ਗੋ।
ਰਾਮ ਨਾਮ ਜਗ ਜਬ ਜਗ ਤਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਪਰਾ ਮੇਰੇ ਸਤਸੰਗਤ ਰਾਖ ਸਮਾਵੈ ਗੋ ਸ਼ੱਕਾ ਇੱਕ ਕਾਂਲਾ ਮਹੰਤ ਮਹੱਲਾ ਪੰਜਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਧਿਆਏ ਜਤਨ ਮਾਇਆ ਕੀ ਕਾਮਨਾ ਆਏ ਰਾਮ ਧਿਆਏ ਸਭ ਫਲ ਪਾਏ ਧਨ ਧਨ ਤੇ ਵਡਭਾਗੀਆ ਸਤਸੰਗਤ ਜਾਗੇ ਨਾਮ ਲਾਗੇ ਏਕ ਸੁ ਲਿਵ ਲਾਗੀਆ ਤਜ ਮਾਨ ਮੋਹ ਬੇਕਾਰ ਸਾਧੂ ਲੱਗ ਤਰੋ ਤਿਨ ਕੈ ਪਾਏ ਬਿਨਵੰਤ ਨਾਨ ਸਰਬ ਸੁਆਮੀ ਵਡਭਾਗ ਦਰਸ਼ਨ ਪਾਏ ਮੇਰੇ ਸਾਧੂ ਨਿਤ ਭਜਤ ਪੁਨਰਾਇਣ ਰਸ ਕਰਖ ਸੁਆਮੀ ਗੁਣ ਗਾਇਨ ਗੁਣ ਗਾਏ ਜੀਵੇ ਹਰ ਅਮਿਓ ਪੀਵੇ ਜਨਮ ਮਰਨਾ ਭਾਗੇ ਸੰਤ ਸੰਗ ਜਾ ਪਾਈਐ ਨਰ ਧਿਆਈਏ ਬਹੁਰ ਦੁੱਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਧਾਤੇ ਸੰਤ ਸੇਵ ਸਮਾਇਨ ਬਿਨਵੰਤ ਨਾਨਕ ਜਨ ਧੂਰ ਬਾਂਛੈ ਹਰ ਦਰਸ ਸਹਿ ਸਮਾਇਨ ਸਗਲੇ ਜੰਤ ਭਜੋ ਗੋਪਾਲੈ ਜਪਤਾ ਸੰਜਮ ਪੂਰਨ ਘਾਲੈ ਨਿਤ ਭਜੋ ਸੁਆਮੀ ਅੰਤਰਜਾਮੀ ਸਫਲ ਜਨਮ ਸਬਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀ ਜੈ ਹਰ ਰਤਨ ਬਾਧੋ ਪਾਲਿਆ ਮੰਗਲ ਚਾਰ ਚੋਜ ਆਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਾ ਮਿਲੇ ਸੁਆਮੀ ਸੁਖਿਆ ਗਾਵੀ ਇਛ ਮਨ ਕੀ ਪੁੰਨੀਆਂ ਬੱਜੀ ਵਧਾਈ ਸਹਿਜੇ ਸਮਾਈ ਬਹੁਰ ਦੁੱਖ ਨਾ ਰੁਨੀਆਂ ਲੇ ਕੰਠ ਲਾਏ ਸੁੱਖ ਦਿਖਾਏ ਬਿਕਾਰ ਬਿਨਸੈ ਮੰਦਾ ਬਿਨਵੰਤ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ਕੰਨ ਲੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤਿ ਹਰ ਰੁਖ ਉਰਧਾਰ ਦਾਸਨ ਦਾਸਾ ਹੋਏ ਰੋ ਹਉ ਮੈਂ ਵਿਖਿਆ ਮਾਰ ਜਨ ਪਦਾਰਥ ਜੀਤਿਆ ਕਿਸ ਦਿਨ ਆਵੈ ਹਾਰ ਧਨ ਧਨ ਵਡਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਬਿੰਦ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਧਿਆਈਏ ਤਾਂ ਦਰਗਹਿ ਪਾਈਏ ਮਾਨ ਗੋਬਿੰਦ ਗੋਬਿੰਦ ਗੋਬਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਬਿੰਦ ਹਰ ਜਿੱਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿੱਧ ਸਾਧਕੋ ਤੂੰ ਆਪੇ ਹੀ ਯੁਗ ਜੋਗੀਆ ਤੂੰ ਆਪੇ ਹੀ ਰਸ ਰਸੀਲਾ ਤੂੰ ਆਪੇ ਹੀ ਭੋਗ ਭੋਗੀਆ ਤੂੰ ਆਪੇ ਹੀ ਆਪ ਵਰਤਦਾ ਤੂੰ ਆਪੇ ਕਰੀ ਸੋਹੋਗੀਆ ਸਤਸੰਗਤ ਸਤਿਗੁਰ ਧਨ ਧਨੋ ਧਨ ਧਨ ਧਨੋ ਜਿੱਤ ਮਿਲ ਹਰ ਪੁਲ ਬੁਲਗ ਬਲੋਗੀਆ ਸਭ ਕਹੋ ਮੁਕੋ ਹਰ ਹਰ ਹਰੀ ਹਰ ਹਰ ਹਰੀ ਹਰ ਬੋਲਤ ਸਭ ਪਾਪ ਲਹੋਗੀਆ ਸਲੋਕ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖ ਪਾਵੈ ਕੋਈ ਹਉਮੈ ਮਮਤਾ ਨਾਸ ਹੋਏ ਦੁਰਮਤਿ ਕੱਢੈ ਧੋਏ ਨਾਨਕ ਅੰਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਏ ਮਹੱਲਾ ਚੌਥਾ ਰਾਪੇ ਆਪ ਦਿਆਲ ਹਰ ਆਪੇ ਕਰੀ ਸੋ ਹੋਏ ਰਾਪੇ ਆਪ ਵਰਤਾ ਹਰ ਜੇਵੜੇ ਔਰ ਨਾ ਕੋਏ ਜੋ ਹਰ ਪ੍ਰਭਾਵੇ ਸੋ ਥੀਆ ਜੋ ਹਰ ਪ੍ਰਭ ਕਰੀ ਸੋ ਹੋਏ ਕੀਮਤ ਕਿਨੇ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰ ਸਾਲਾ ਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘੱਟ ਘੱਟ ਹਰ ਰੰਗ ਰੰਗਣਾ ਸਭ ਧਿਆਵੈ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆ ਹਰ ਜਾਚੇ ਸਭ ਮੰਗ ਮੰਗਣਾ ਸੇਵਕ ਠਾਕੁਰ ਸਭ ਤੂੰ ਹੈ ਗੁਰਮਤੀ ਹਰ ਚੰਗ ਚੰਗਣਾ ਸਭ ਕਹੋ ਮੁਖੋ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵੈ ਸਭ ਫਲ ਫਲਣਾ ਸਲੋਕ ਮਹੱਲਾ ਚੌਥਾਰਾ ਨਾਮ ਧਿਆਏ ਮਨ ਦਰਗਾਹ ਪਾਵੈ ਮਾਨ ਜੋ ਇੱਛਾ ਸੋ ਫਲ ਪਾਏ ਸੀ ਗੁਰਸਭ ਦੀ ਲੱਗਾ ਧਿਆਨ ਖੇਲੋ ਪਾਪ ਸਭ ਕੱਟਿਆ ਹੋ ਮੈਂ ਚੁੱਕਿਆ ਗੁਮਾਨ ਗੁਰਮੁਖ ਕਮਲ ਵਿਖਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਾ ਨਾਨਕ ਜਪ ਹਰ ਨਾਮ ਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਜਿਨ ਕੋ ਪੂਰਬ ਲਿਖਿਆ ਤਿੰਨ ਮਨ ਵਸਿਆ ਆਏ ਸਤਿਗੁਰ ਕਿਆ ਭਾਣਾ ਜੋ ਚੱਲੈ ਤਿੰਨ ਦਾਲ ਦੁੱਖ ਲੈ ਜਾਏ ਆਪਣੇ ਭਾਣਿਆਂ ਕਿਨੇ ਨਾ ਪਾਇਓ ਜਨ ਵੇਖੋ ਮਨ ਪਤੀਆਏ ਜਾਂ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੈ ਪਾਏ ਪੌੜੀ ਤੂੰ ਥਾਂ ਧਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬੰਤ ਬਨਾਵਨੀ ਰੰਗ ਪਰੰਗ ਸ੍ਰਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਂ ਤੋਂ ਪਾਵਨੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤੀ ਤੁਜਾ ਲਾਵਨੀ ਜਿਨ ਹੋ ਦਿਆਲ ਤਿਨ ਸਤਿਗੁਰ ਮੇਲੇ ਮੁਖ ਗੁਰਮੁਖ ਹਰ ਸਮਝਾਵਨੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲ ਦੁੱਖ ਭੁੱਖ ਸਭ ਲੈ ਜਾਵਨੀ ਸਲੋਕ ਮਹੱਲਾ ਚੌਥਾ ਹਰਾ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਧਾਰ ਵੇ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਵੇਖਾਉ ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤਿਓ ਤਿਨ ਜੂਆ ਜਨਮ ਸਭ ਹਾਰ ਗੁਰ ਤੁਠੈ ਹਰ ਚੇਤਾਇਆ ਹਰ ਨਾਮਾ ਹਰ ਉਰਧਾਰ ਜਾਂ ਨਾਨਕ ਤੇ ਮੁਖੀ ਉਜਲੇ ਜਿਤ ਸੱਚਾ ਦਰਬਾਰ ਮਹੱਲਾ ਚੌਥਾ ਕੀਰਤ ਉੱਤਮ ਨਾਮ ਹੈ ਵਿੱਚ ਕਲਜੋ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰ ਉਰਧਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸੌਂਪਿਆ ਹਰ ਭੰਡਾਰ
ਬਿਨ ਲਾਵੈ ਜੇ ਕਰਮ ਕਮਾਵ ਨਿਮਿਤ ਹਉਮੈ ਹੋਏ ਖੁਆ ਜਲ ਹਸਤੀ ਮਲ ਨਾ ਵਾਲੀਐ ਸਿਰ ਭੀ ਕਿਰਪਾ ਵੈ ਸਾਰ ਹਰ ਮੇਲੋ ਸਾਜੋ ਦਇਆ ਕਰ ਮਨ ਵਸੈ ਇਕੰਕਾਰ ਜਿਨ ਗੁਰਮੁਖ ਸੁਨ ਹਰ ਮੰਨਿਆ ਜਾਂ ਨਾਨਕ ਤਿਨ ਜਾ ਕਾਰ ਪੌੜੀ ਰਾਮ ਨਾਮ ਅਸ ਨਾਮ ਨਾਮ ਵੱਖਰ ਹੈ ਉੱਤਮ ਹਰ ਨਾਇਕ ਪੁਰਖ ਹਮਾਰਾ ਹਰ ਕੀਰਤੀਆ ਹਰਾ ਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚਾ ਤੇਰਾ ਪਾਸਾਰਾ ਸਭ ਧਿਆਵੇ ਤੁਧ ਸਫਲ ਸੇ ਗਾਵੇ ਗੁਰਮਤੀ ਹਰ ਨਿਰੰਕਾਰਾ ਸਭ ਚਹੋ ਮੁਖੋ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਭਾਉ ਜਲ ਪਾਰ ਉਤਾਰਾ ਸਲੋਕ ਮਹੱਲਾ ਚੌਥਾ ਹਮਰੀ ਜੇਵਾ ਇੱਕ ਪ੍ਰਭ ਹਰ ਕੇ ਗੁਣ ਅਗਮ ਥਾ ਹਮ ਕਿਉਂ ਕਰ ਜਪੇ ਇਆਨਿਆ ਹਰ ਤੁਮ ਵਡ ਅਗਮ ਗਾਹ ਹਰ ਦੇਹੋ ਪ੍ਰਭੂ ਮਾਤੂਤਮਾ ਗੁਰ ਸਤਿਗੁਰ ਕੇ ਪਗ ਪਾ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਜਾਂ ਨਾਨਕੋ ਹਰ ਬਖਸ਼ ਲੈ ਹੋ ਹਰ ਤੁਠੈ ਮੇਲ ਮਿਲਾ ਹਰ ਕਿਰਪਾ ਕਰ ਸੁਨ ਬੇਨਤੀ ਹਮ ਪਾਪੀ ਕਰਮ ਤਰਾਹ ਸੁਨਾ ਮਹੱਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰੋਵਾ ਹਰ ਕਿਰਪਾ ਸਭ ਆਸਾ ਮਨਸਾ ਵਿਸਰੀ ਮਨ ਚੁਕਾ ਜੰਜਾਲ ਗੁਰ ਤੁਠੈ ਆਰਾਮ ਦਿਲਾਇਆ ਹਮ ਕੀਏ ਸਬਦ ਨਿਹਾਲ ਜਾਂ ਨਾਨਕ ਤੁਟ ਧਨ ਪਾਇਆ ਹਰ ਨਾਮਾ ਹਰ ਤਨਮਾਲ ਪੌੜੀ ਤੂੰ ਹਰ ਤੁਮ ਵੱਡ ਵੱਡੀ ਵੱਡੀ ਵੱਡ ਉੱਚੀ ਸਭ ਉੱਪਰ ਵੱਡੀ ਵਡਾਉਣਾ ਜੋ ਧਿਆਵੇ ਹਰ ਪਰੰਪਰ ਹਰ ਹਰ ਹਰ ਧਿਆਏ ਹਰੀ ਸੋ ਹੋਣਾ ਜੋ ਗਾਵੇ ਸੁਣੀ ਤੇਰਾ ਜਾ ਸਵਾਮੀ ਤਿੰਨ ਪਾਪ ਕਾਟੇ ਪਾਪ ਕਟਾਉਣਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਭੁੱਖ ਵੱਡ ਵੱਡ ਭਾਗ ਵਡੋਨਾ ਥਬ ਧਿਆਵੋ ਆ ਸਤੇ ਜੁਗਾ ਸਤੇ ਪ੍ਰਤੱਖ ਸਤੇ ਸਦਾ ਸਦਾ ਸਤੇ ਜਾਂ ਨਾਨਕ ਦਾਸ ਦਸੋਨਾ ਸਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਗੋਚਰ ਅਗਮ ਹਰ ਹਰ ਮਿਲਿਆ ਏ ਚਿੰਤ ਹਰ ਆਪੇ ਘੱਟ ਘੱਟ ਵਰਤਦਾ ਹਰ ਆਪੇ ਆਪ ਬੇਅੰਤ ਹਰ ਆਪੇ ਸਭ ਰਸ ਭੋਗਦਾ ਹਰ ਆਪੇ ਕਵਲਾ ਕੰਤ ਹਰ ਆਪੇ ਭਿਖਿਆ ਪਾਏਦਾ ਸਭ ਸ੍ਰਿਸ਼ਟ ਉਪਾਈ ਜੀ ਜੰਤ ਹਰ ਦੇਵੋ ਦਾਨ ਦਿਆਲ ਪ੍ਰਭ ਹਰ ਮੰਗਹਿ ਹਰ ਜਨ ਸੰਤ ਜਾਂ ਨਾਨਕੇ ਪ੍ਰਭ ਆਏ ਮਿਲ ਹਮ ਗਾਵੇ ਹਰ ਗੁਣ ਸੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਾਂ ਨਾਮ ਸਰੀਰ ਸਭ ਆਸਾ ਗੁਰਮੁਖ ਪੂਰੀਆ ਜਾਂ ਨਾਨਕ ਸੁਨ ਮਨ ਧੀਰ ਪੌੜੀ ਹਰ ਉੱਤਮ ਹਰਿਆ ਨਾਮ ਹੈ ਹਰ ਪੁਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀ ਜਨ ਹਰ ਵਸੈ ਨਿਤ ਸਭ ਜੌਲਾ ਜੋ ਬੂਝੈ ਜਸਿਆ ਬੁਝਾਏ ਸੀ ਜਿਸ ਸਤਿਗੁਰ ਪੁਰਖ ਪ੍ਰਭ ਸੌਲਾ ਸਭ ਗਾਵੋ ਗੁਣ ਗੋਬਿੰਦ ਹਰੀ ਗੋਬਿੰਦ ਹਰੀ ਗੋਬਿੰਦ ਹਰੀ ਗੁਣ ਗਾਵਤ ਗੁਣ ਸਮੌਲਾ ਸਲੋਕ ਮਹੱਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿ ਸਮਾਦ ਸਮਾਏ ਜਾਂ ਨਾਨਕ ਹਰ ਹਰ ਚਾਓ ਮਨ ਕੋ ਤੁੱਠਾ ਮੇਲੇ ਮਾਏ ਮਹੱਲਾ ਚੌਥਾ ਹਰ ਇੱਕ ਸੇਤੀ ਪਿਰ ਹਰੀ ਹਰ ਇੱਕੋ ਮੇਰਾ ਚੇਤ ਜਾਂ ਨਾਨਕ ਇੱਕ ਰਾਧਾਰ ਹਰ ਸਭ ਇੱਕ ਸਤੇ ਗਤ ਪਾਤ ਪੌੜੀ ਪੰਜੇ ਸ਼ਬਦ ਵਜੇ ਮਨ ਦੁਰਮਤ ਵਡਭਾਗੀ ਪੰਜੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ ਅਨੰਦ ਮੂਲ ਰਾਮ ਸਭ ਦੇਖਿਆ ਗੁਰ ਸਬਦੀ ਗੋਬਿੰਦ ਗੱਜਿਆ ਆ ਜੁਗਾਦ ਵੇ ਸਾਰੇ ਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵੋ ਦਾਨ ਦਿਆਲ ਪ੍ਰਭ ਜਾਂ ਨਾਨਕ ਰਾਖੋ ਹਰ ਲੱਜਿਆ ਸਭ ਧਨ ਕਹੋ ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ ਸਲੋਕ ਮਹੱਲਾ ਚੌਥਾ ਭਾਵ ਸਰੋਵਰ ਉੱਛਲੈ ਸੁਬਰ ਭਰੇ ਵਹਨ ਜਿੰਨਾ ਸਤਿਗੁਰ ਮੰਨਿਆ ਜਾਂ ਨਾਨਕ ਵੱਡ ਭਾਗਲ ਹਨ ਮਹੱਲਾ ਚੌਥਾ ਹਰ ਹਰ ਨਾਮ ਸੰਖ ਹਰ ਹਰ ਕੇ ਗੁਣ ਕਥਨਾ ਜਾਏ ਹਰ ਹਰ ਅਗਮ ਗਾਦ ਹਰ ਜਨ ਕਿਤ ਬਿਤ ਮਿਲੇ ਮਿਲਾਏ ਹਰ ਹਰ ਜਸ ਜਪਤ ਜਪੰਤ ਜਨ ਇੱਕ ਤਿਲ ਨਹੀਂ ਕੀਮਤ ਪਾਏ ਜਾਂ ਨਾਨਕ ਹਰ ਅਗਮ ਪ੍ਰਭ ਹਰ ਮੇਲ ਲਹੋ ਲੜ ਲਾਏ ਪੌੜੀ ਹਰ ਅਗਮ ਗੋਚਰ ਅਗਮ ਹਰ ਕਿਉਂ ਕਰ ਦਰਸ਼ਨ ਭਿੱਖਾ ਕਿਸ ਵਖਰ ਹੋਏ ਸੋ ਵਰਨੀਆ ਤਿਸ ਰੂਪ ਨਾ ਰੇਖਾ ਜਿਸ ਬੁਝਾਏ ਆ ਬੁਝਾਏ ਦੇ ਸੋਈ ਜਨ ਦਿੱਖਾ ਸਤਸੰਗ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਧਨ ਧਨ ਸੋ ਰਸਨਾ ਧਨ ਕਰ ਧਨ ਸੋ ਪਾਦਾ ਸਤਿਗੁਰੂ ਜਿਤ ਮਿਲ ਹਰ ਦੇਖਾ ਲਿਖਾ ਸਲੋਕ ਮਹੱਲਾ ਚੌਥਾ ਹਰ ਹਰ ਨਾਮ ਅੰਮ੍ਰਿਤ ਹੈ ਹਰ ਜਪੀਆ ਸਤਿਗੁਰ ਭਾਏ ਹਰ ਹਰ ਨਾਮ ਪਵਿੱਤ ਹੈ ਹਰ ਜਪ ਸੁਣ ਦੁਖ ਜਾਏ ਹਰ ਨਾਮ ਤਿੰਨੀ ਅਰਾਧਿਆ ਜਨ ਮਸਤਕ ਲਿਖਿਆ ਧੁਰ ਪਾਏ ਹਰ ਦਰਗਹਿ ਜਨ ਪਹਿਨਾਈਅਨ ਜਿਨ੍ਹਾਂ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਭਾਏ ਮਹੱਲਾ ਚੌਥਾ ਹਰ ਹਰ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਜਿਨ ਧੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆ ਆਏ ਤਨ ਮਨ ਸੀਤਲ ਹੋਇਆ ਸ਼ਾਂਤ ਵਸੀਮਾ ਨੇ ਆਏ ਨਾਨਕ ਹਰ ਹਰ ਚਾਹੁੰਦਿਆ ਸਭ ਦਾਲਦ ਦੁੱਖ ਲੈ ਜਾਏ ਪੌੜੀ ਹਉ ਵਾਰਿਆ ਤਿਨ ਕੋ ਸਦਾ ਸਦਾ ਜਿਨ੍ਹਾਂ ਸਤਿਗੁਰ ਮੇਰਾ ਪ੍ਰਾਇਰਾ ਦੇਖਿਆ ਤਿਨ ਕਹੋ ਮਿਲਿਆ ਮੇਰਾ ਸਤਿਗੁਰੂ ਜਿਨ ਕਹੋ ਧੁਰ ਮਸਤਕ ਲਿਖਿਆ ਰਗਮ ਧਿਆਇਆ ਗੁਰਮਤੀ ਤੇ ਸਰੂਪ ਨਹੀਂ ਪ੍ਰਭ ਰੇਖਿਆ ਗੁਰਬਚਨ ਧਿਆਇਆ ਜਿਨ੍ਹਾਂ ਅਗਮ ਹਰ ਤੇ ਸਾਕੁਰ ਸੇਵ ਚਲ ਜਲ ਲੇਖਿਆ ਸਭ ਕਹੋ ਮੁਕੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾਹਾ ਹਰ ਭਗਤ ਵਸੇਖਿਆ ਸਲੋਕ ਮਹੱਲਾ ਚੌਥਾ ਰਾਮ ਨਾਮ ਰਾਮ
ਰਾਵ ਰਹੇ ਰਾਮ ਰਾਮੋ ਰਾਮ ਰਮੀਤ ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਬਾ ਰੰਗ ਰੀਤ ਹਰ ਨਿਕਟਵ ਸਹਿ ਜਗ ਜੀਵਨਾ ਪ੍ਰਗਾਸ਼ ਕੀਓ ਗੁਰਮੀਤ ਹਰ ਸਵਾਮੀ ਹਰ ਪ੍ਰਭ ਤਿੰਨ ਮਿਲੈ ਜਿਨ ਲਿਖਿਆ ਧੁਰ ਹਰ ਪ੍ਰੀਤ ਜਾ ਨਾਨਕ ਨਾਮ ਧਿਆਇਆ ਗੁਰਬਚਨ ਜਪਿਓ ਮਨ ਪ੍ਰੀਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਲੋਟ ਲਓ ਭਾਗ ਵਸਿਆ ਵਡਭਾਗ ਔਰ ਪੂਰੈ ਦੇਖਾ ਲਿਆ ਨਾਨਕ ਹਰ ਲਿਵਲਾ ਪੌੜੀ ਧਨ ਧਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਭਾਣੀ ਹਰ ਕਥਾ ਸੁਣਾਓ ਮੇਰੇ ਗੁਰ ਸਿੱਖੋ ਮੇਰੇ ਹਰ ਪ੍ਰਭ ਕਥ ਕਹਾਣੀ ਕਿਉਂ ਪਾਈਆ ਕਿਉਂ ਦੇਖੀਆ ਮੇਰਾ ਹਰ ਪ੍ਰਭ ਸੂਰ ਸੁਜਾਨੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿਨ ਵਿੱਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਹੱਲਾ ਚੌਥਾ ਹਰ ਪ੍ਰਭ ਤੇ ਲੋਇਨਾ ਗਿਆਨ ਅੰਜਨ ਗੁਰਦੇਵ ਮੈਂ ਪ੍ਰਭ ਜਾਂ ਸੱਜਣ ਪਾਇਆ ਜਾਂ ਨਾਨਕ ਸਹਿਜ ਮਿਲੇ ਮਹੱਲਾ ਚੌਥਾ ਗੁਰਮੇ ਅੰਤਰ ਸ਼ਾਂਤ ਹੈ ਮਨ ਤਾਂ ਨਾਮ ਸਮਾਏ ਨਾਮ ਚਿਤਵੈ ਨਾਮੋ ਪੜਿਆ ਨਾਮ ਰਹਿ ਲਿਵਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਿਗੁਰ ਮਿਲਿਆ ਨਾਮ ਉਪਜੈ ਤਿਸਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਪੱਲੈ ਪਾਏ ਪੌੜੀ ਤੁਧ ਆਪੇ ਜੋ ਤੋ ਪਾਏ ਕਾ ਤੁਧ ਆਪੇ ਵਸ ਗਤ ਕੀਤਾ ਇੱਕ ਮਾਨੋ ਕਰ ਹਰਾਇਨ ਇੱਕ ਨਾ ਮੇਲ ਗੁਰੂ ਤਿੰਨ ਜੀਤਾ ਹਰ ਉੱਤਮ ਹਰ ਭਾਵ ਨਾਨ ਹੈ ਗੁਰ ਬਚਨ ਸੁਭਾਗਾ ਲੀਤਾ ਦੁਖ ਦਾਲ ਸਭੋ ਲਹਿ ਗਿਆ ਜਾ ਨਾਉ ਗੁਰੂ ਹਰ ਦਿੱਤਾ ਸਭ ਸੇਵੋ ਮੋਹ ਨੂੰ ਜਾ ਮਨ ਮੋਹ ਨੂੰ ਜਗ ਮੋਹ ਨੂੰ ਜਿਨ ਜਗ ਤੋਂ ਪਾਏ ਸਭੋ ਵਸ ਕੀਤਾ ਸ਼ਲੋਕ ਮਹੱਲਾ ਚੌਥਾ ਮਨ ਅੰਤਰ ਹਉਮੈ ਰੋਗ ਹੈ ਭਰਮ ਭੂਲੇ ਮਨਮੁਖ ਦੁਰਜਣਾ ਨਾਨਕ ਰੋਗ ਵੰਜਾਏ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਾਂ ਨਾਮ ਸੰਗਾਰ ਵਾ ਜਾਂ ਦੇਖਾ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੈ ਹੋ ਜੀਵਾਂ ਸਾਧ ਸੁਣੇ ਪੌੜੀ ਜਗਨਾ ਜਗਦੀਸ਼ਰ ਕਰਤੇ ਅਪਰੰਪਰ ਪੁਰਖੇ ਤੋਲ ਹਰ ਨਾਮ ਧਿਆਵੋ ਮੇਰੇ ਗੁਰ ਸਿੱਖੋ ਹਰ ਉੱਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨ ਸਰਾਜ ਤੇ ਮਿਲੈ ਨਹੀਂ ਹਰ ਰੋਲ ਵਡਭਾਗੀ ਸੰਗਤ ਮਿਲੈ ਗੁਰ ਸਤਿਗੁਰ ਪੂਰਾ ਬੋਲ ਸਭ ਧਿਆਵੋ ਨਾਰ ਨਾਰਾਇਣੋ ਨਾਰਾਇਣੋ ਜਿਤ ਚੁੱਕਾ ਜਮ ਝਗੜ ਚੁਗੋਲ ਸਲੋਕ ਮਹੱਲਾ ਚੌਥਾ ਹਰ ਜਨ ਹਰ ਹਰ ਚੌਧਿਆ ਹਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉੱਭਰੇ ਜਿਨ ਸੰਧਿਆ ਤਿਨ ਫਿਰ ਮਾਰ ਮਹੱਲਾ ਚੌਥਾ ਕੀ ਪ੍ਰੇਮ ਕਸਾਈਆ ਹਰ ਹਰ ਨਾਮ ਪਖੰਨ ਜੇਕਾ ਦੂਜਾ ਦੇਖਦਾ ਹੈ ਜਾਂ ਨਾਨਕ ਕੱਢ ਚੰਨ ਪੌੜੀ ਜਲ ਥਲ ਮਹੀਲ ਪੂਰਨ ਪਰੰਪਰ ਸੋਈ ਜੀ ਜੰਤ ਪ੍ਰਤਪਾਲਦਾ ਜੋ ਕਰੀ ਸੋਈ ਮਾਤ ਪਿਤਾ ਸੁਤ ਭਰੀ ਭਰਾਤ ਮੀਤ ਤਿਸ ਬਿਨਾ ਹੀ ਕੋਈ ਘਾਟ ਘਾਟ ਅੰਤਰ ਅਵਰਿਆ ਜਪਿਓ ਜਾਨ ਕੋਈ ਸਗਲ ਜਪੋ ਗੋਪਾਲ ਗੁਣ ਪ੍ਰਗਟ ਸਾਹਿਬ ਲੋਈ ਸ਼ਲੋਕ ਮਹੱਲਾ ਚੌਥਾ ਗੁਰਮੁਖ ਮਿਲੇ ਹਸੇ ਸੱਜਣਾ ਹਰ ਪ੍ਰਭ ਪਾਇਆ ਰੰਗ ਜਾਂ ਨਾਨਕ ਨਾਮ ਸਲਾਹੇ ਤੂੰ ਲੁੱਡ ਲੁੱਡ ਦਰਗਹਿ ਵੰਜ ਮਹੱਲਾ ਚੌਥਾ ਤੂੰ ਹੈ ਦਾਤਾ ਸਭ ਸਦਾ ਸਭ ਜੀ ਤੁਮਾਰੇ ਸਭ ਤੁਦੈ ਨੋ ਰਾਹ ਦੇ ਦਾਨ ਦੇ ਪਿਆਰੇ ਦਾਤੇ ਦਾਤਾ ਰਾਤ ਕੱਢਿਆ ਮੀਂਹ ਉੱਠਾ ਸਹਿ ਸਾਰੇ ਅੰਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸੁਮਾਰੇ ਜਾਂ ਨਾਨਕ ਮੰਗੇ ਦਾਨ ਪ੍ਰਭ ਨਾਮ ਧਾਰੇ ਪਰੀਛਾ ਮਨ ਕੀ ਪੂਰੀਏ ਜਪੀਆ ਸੁਖ ਸਾਗਰ ਹਰ ਕੇ ਚਰਨ ਰਾਧੀਐ ਗੁਰ ਸ਼ਬਦ ਰਤਨਾਗਰ ਮਿਲ ਸਾਧੂ ਸੰਗ ਉਧਾਰ ਹੋਏ ਫਾਟੇ ਜਮ ਕਾਗਰ ਜਨ ਪਦਾਰਥ ਜੀਤੀਏ ਜਪ ਹਰ ਬੈਰਾਗਰ ਸਭ ਪਹੋ ਸਰਨ ਸਤਿਗੁਰੂ ਕੀ ਬਿਨ ਸਹਿ ਦੁਖ ਦਾਗਰ ਸੋਕ ਮਹੱਲਾ ਚੌਥਾ ਹਉ ਢੋਡੇ ਦੀ ਸੱਜਣਾ ਸੰਜਨ ਮੈਂ ਡੇ ਨਾਲ ਜਾਂ ਨਾਨਕ ਲਖਣਾ ਲੱਕੀਐ ਗੁਰਮੁਖ ਦੇ ਦਿਖਾਲ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚਾ ਤਿਸ ਬਿੰਦ ਡਰ ਨਾ ਜਾਈ ਸਤਿਗੁਰ ਮੇਰੇ ਤਾਂ ਪੂਰਾ ਪਾਈਏ ਹਰ ਹਰ ਸੰਸਾਈ ਪੌੜੀ ਕੋਈ ਗਾਵੈ ਕੋ ਸੁਣੈ ਕੋ ਉਚਰ ਸੁਣਾਵੈ ਜਨਮ ਜਨਮ ਕੀ ਮਲ ਉਤਰੈ ਮਨ ਚਿੰਦਿਆ ਪਾਵੈ ਆਵਣ ਜਾਣਾ ਮਿੱਟੀ ਹਰ ਕੇ ਗੁਣ ਗਾਵੇ ਆਪ ਦਾ ਰੇ ਸੰਗੀਤ ਰਾ ਸਭ ਕੰਮ ਕਰਾਵੈ ਜਾਂ ਨਾਨਕ ਇਸ ਬਲਹਾਰਨੈ ਜੋ ਮੇਰਾ ਹਰ ਪ੍ਰਭ ਭਾਵੈ ਸੁਧ ਗਾ ਕਣ ਲਾ ਬਾਣੀ ਨਾਮ ਦਿਓ ਜੀ ਕੀ ਓਂਕਾਰ ਸਾਹਿਬ ਗੁਰਪ੍ਰਸਾਦ ਐਸੋ ਰਾਮ ਰਾਇਨ ਤਰਜਾਮੀ ਜੈਸੇ ਦਰਪਨ ਮਾਹੇ ਬੰਧਨ ਪ੍ਰਵਾਨੀ ਰਹਾਓ ਬਸੈ ਘਟਾ ਘਟ ਦੀਪ ਨਾ ਛੀਪੈ ਬੰਧਨ ਮੁਕਤਾ ਜਾਤ ਨਾ ਦੀਸੇ ਪਾਣੀ ਮੈਂ ਦੇਖ ਮੁਖ ਜੈਸਾ ਨਾਮੇ ਕੋ ਸਵਾਮੀ ਬੀਠਲ ਐਸਾ ਪਾਣੀ ਮੈਂ ਹੈ ਦੇਖ ਮੁਖ ਜੈਸਾ ਨਾਮੇ ਕੋ ਸਵਾਮੀ ਬੀਠਲ ਐਸਾ ਵਾਹਿਗੁਰੂ ਜੀ ਕਾ ਖਾਲਸਾ